0: 04 2 111 000 101 हम सर आपसे का नंबर है, कॉल आ रही है, कॉल लेते हैं फिर गाना चलाएंगे। अस्सलाम वालेकुम।
1: वालेकुम सलाम, क्या रहा भाई जान, ठीक हो मुस्तफा?
0: बिल्कुल ठीक ठाक। अली रजा?
1: अच्छा अली रजा,
0: जी जी।
1: मैं बशीर साहब,
0: जी जी बशीर साहब, की हाल है, ठीक हो?
1: अल्लाह का शुक्र है, ठीक ठाक।
0: केरे दिन का इंतजार कर दियो सारा साल?
1: ਓਏ ਮੁਸਤਫਾ ਜਿਹੜਾ ਨਾ ਉਹਦੇ ਤੁਹਾਡੀ ਆਵਾਜ਼ ਮਿਲਦੀ ਹੈ ਦੋਵਾਂ ਮਹੀਨੇ।
0: ਅਸੀਂ ਦੋਵੇਂ ਭਰਾ ਹੈਗੇ ਆ।
1: ਅੱਛਾ ਸਾਨੂੰ ਇੰਤਜ਼ਾਰ ਰਹਿੰਦਾ, ਜਿਹੜੇ ਵੱਡੀ ਦਾ ਵੇ ਛੋਟੀ ਦਾ ਵੇ ਇੰਤਜ਼ਾਰ ਹੁੰਦਾ
0: ਇੰਤਜ਼ਾਰ ਹੁੰਦਾ। ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੋ ਗਿਆ।
1: ਕਿਉਂਕਿ ਉੱਥੇ ਸਰ ਸਾਰੇ ਮਤਲਬ ਆਪਣੇ ਮਤਲਬ ਪਿੱਛੜੇ ਮਿਲ ਮੁਲ ਪੈਂਦੇ ਹੈਗੇ ਨੇ, ਛੋਟੀ ਇੱਥੇ ਵੱਡੀ ਇੱਥੇ।
0: ਬਿਲਕੁਲ ਠੀਕ।
1: ਮੈਂ ਹੁਣੇ ਟੋਨ ਕਿਹਾ ਪੀਸ ਨੀ,
0: ਬਹੁਤ ਸ਼ੁਕਰੀਆ। ਜੀ ਬਹੁਤ ਸ਼ੁਕਰੀਆ ਜੀ ਬਸ਼ੀਰ ਸਾਹਿਬ, ਤੁਹਾਡਾ ਸ਼ੁਕਰੀਆ। ਖੁਸ਼ ਰਹੋ, ਹੱਸਦੇ ਰਹੋ, ਹੱਸਦੇ ਰਹੋ। ਖੁਦਾ ਹਾਫਿਜ਼। ਖੁਦਾ اچھا جی، اب ہم جی چلانے جا رہے ہیں گانے کی، ہمیں فرمائش آئی تھی اور فرمائش ہمیں کی تھی بسما نے۔ بسما کہتی ہیں جی گانا چلا دیں ورنہ میں نے ناراض ہو جانا، اور بسما نے ہمیں فرسٹ ٹائم فرمائش کی ہے، تو یہ کیسے ہو سکتا ہے ہم یہ گانا نہ چلائیں؟

0: there's music, and then there's magic. One Above, FM 101.
1: शुक्रिया आपने FM 101 ट्यून किया.
2: और अब वक्त है कमर्शियल ब्रेक का.
3: हर्बल एक्सपर्ट प्रोफेसर सुलेमान दे तिब्बी मशवरे. सोने पैन भ्राओ ते मेरे बुजुर्गो, दवाखाना सुलेमान वालों तुहाडी मेजबान साइमा हर्बल एक्सपर्ट प्रोफेसर सुलेमान दे तिब्बी मशवरे लेके हाजिर है. सलाम कबूल करो. सोने भैन भ्राओ, ये प्रोग्राम बहुत ही खास है क्योंकि इस प्रोग्राम विच साडे मुल्क दे खास ते मशहूर तबीब जनाब प्रोफेसर सुलेमान साहब तशरीफ लियांदे ने, जिन्हां नूं कई बारी गोल्ड मेडल भी मिलिया है. मेरे बहुत ही सोने भैन भ्राओ, तुसीं फिक्र ना करो, बस थोड़ा जिहा इंतजार करो ते लिखो साडा पता ते फोन नंबर, उस तो बाद मैं तुहाडी मुलाकात सुलेमान साहब नाल करवावांगी. ते नोट करो, सुलेमान दवाखाना रजिस्टर्ड, पुल फ्लाईओवर बिल मुकाबिल मीनारे पाकिस्तान, मेन रावी रोड, लाहौर. फोन नंबर 042-377-27160, यानी 042-377-27160. मोबाइल नंबर है 03-400-414-2608, यानी 03-400-414-2608. ते साडा ईमेल एड्रेस है suleiman.dawakhana@gmail.com. सोने भैन भ्राओ, हुण मिलने आ जनाब प्रोफेसर सुलेमान साहब नू. सुलेमान साहब जी आया नू, बल्कि जी पार के जी आया नू.
4: सहमा जी, जी पार के बहुत बहुत शुक्रिया.
3: सुलेमान साहब, तुहाडे कोलो कौन जीत सकदा, अखीर तजर्बेकार हकीम हो ना. सुलेमान साहब, मेरा वास चले तो मैं इक्को ही वारी प्रोग्राम विच सारियां ईमेल्स पढ़ जावां, पर तुसी प्रोग्राम दा वक्त ही घट रख्या है. अजे गल्लां शुरू ही हुंदियां ने ते प्रोग्राम दा वेला मुक जांदा.
4: सहमा जी, तुहाडे लई ते इक हफ्ते दा प्रोग्राम भी घट रहेगा.
3: हाय अल्लाह, हकीम साहब की मैं इन्ना बोल लिया. वैसे हकीम साहब, जे मैं ना बोलां
4: जी
3: ते तुसी आप भी उदास हो जाओगे. सुलेमान साहब, क्यों ना हुण ईमेल्स ते एसएमएस पढ़ लिए.
4: जी जरूर.
3: सुलेमान साहब, ईमेल फैसल इमरान साहब दिए. सुलेमान साहब, इन्हां नूं शुगर दी तकलीफ है, पर एसाबी कमजोरी दी वजह नाल ज्यादा परेशान ने. कहंदे ने कि शुगर दे सबब इन्नी कमजोरी हो गई है कि कुछ भी चंगा नहीं लगदा.
4: अच्छा.
3: बस ज़हन ते बोझ ही रहंदा है, क्योंकि असीं सुनिया है कि शुगर दी कमजोरी नहीं जांदी. सुलेमान साहब, तुसीं इस बारे की कहंदे हो?
4: फैसल भाई, यहां ते तुसीं सुनिया सुनाईयां गल्लां नूं मन लवो, या फिर मेरी गल ते यकीन करो. ते मैं इस बारे कहना वा कि एसाबी कमजोरी शुगर नाल होवे या ब्लड प्रेशर नाल, हर किस्म की असाबी कमजोरी दूर हो सकती है. फैसल भाई, तुसी किसे दिन मेरे को तशरीफ लियाओ, मैं तनु उन्हां मरीजां दे बारे दसांगा जिन्हां नूं शुगर दे सबब असाबी कमजोरी सी, पर इलाज तो बाद सोने रब ने उन्हां दी कमजोरी दूर कर दिती. मेरे भाई, तुसी एक बारी इलाज करा के वेखो, सोने रब दी मेहरबानी नाल तुहाडे जिस्म विच नवीं ताकत आ जाएगी ते तुसी शुगर दे बावजूद खुशियां भरी जिंदगी गुजार सकोगे इनशाला, क्योंकि इहदा जड़ी बूटियां विच पक्का इलाज मौजूद है.
3: सुलेमान साहब, मेरा ख्याल है कि सब तो भैड़ी बीमारी मोटापा है
4: जी,
3: तुहाडा की ख्याल है?
4: सहमा जी, हर बीमारी खतरनाक हुंदी है, भावें ओह नज़रा जुकाम बुखार ही क्यों ना होवे.
3: सुलेमान साहब, इह गल तां ठीक है, पर मोटे बंदे नूं तां लोकी अजीब अजीब नावां नाल छेड़दे ने. हाय हाय, मोटे नूं किन्ना दुख हुंदा होवेगा. सुलेमान साहब, ईमेल हाजिर है जिहड़ी शकूर सदीकी होरां लिखी है.
4: जी जी.
3: इह कहिंदे ने कि मेरा दिमाग बहुत ही कमजोर हो गया.
4: अच्छा.
3: कुछ याद ही नहीं रहिंदा, नज़र भी डिगदी जा रही है ते वाल चिट्टे हुंदे पए ने. मैं सरदाई भी पीना वा, पर कुछ भी फायदा नहीं हुंदा. मेहरबानी करके कोई एहो जी दवाई पार्सल कर दियो जिहदे नाल दिमागी कमजोरी दूर हो जावे.
4: शकूर भाई, दिमागी कमजोरी की असल वजह जिसम विच बलगम ते रेशे की ज्यादती है.
3: अच्छा अच्छा.
4: जदों तक रेशा ते केरा दूर नहीं होवेगा, ये तकलीफ ठीक नहीं होवेगी. भावें तुसी 10 साल भी सरदाई पियो. मेरे भाई, तुसी खटियां ते ठंडियां तसीर वालियां चीज़ां बिल्कुल छड़ दियो ते थोड़ा बहुत पैदल भी टुरिया करो ताकि जिगर मेदा ठीक रहे. मेरे भाई, जिहड़ी दवाई मैं तुहानूं पार्सल करवावांगा, वह बहुत ही अजमाई हुई है. ਜਿਹੜੀ ਰੇਸ਼ੇ ਤੇ ਕੇਰੇ ਨੂੰ ਜੜ ਤੋਂ ਖਤਮ ਕਰ ਦਿੰਦੀ ਏ, ਇਸ ਦਵਾਈ ਨਾਲ ਦਿਮਾਗ ਨੂੰ ਤਾਕਤ ਮਿਲੇਗੀ ਤੇ ਇਨਸ਼ਾਅੱਲਾ ਨਜ਼ਰ ਵੀ ਠੀਕ ਹੋ ਜਾਵੇਗੀ ਤੇ ਯਾਦਦਾਸ਼ਤ ਵਿੱਚ ਵੀ ਇਜ਼ਾਫਾ ਹੋਵੇਗਾ
3: ਇਨਸ਼ਾਅੱਲਾ ਤਾਲਾ। ਜੀ ਸ਼ਕੂਰ ਭਾਈ, ਹੁਣ ਤੁਸੀਂ ਫਿਕਰ ਨਾ ਕਰੋ ਤੇ ਹਕੀਮ ਸਾਹਿਬ ਦੀ ਦਵਾਈ ਇਸਤੇਮਾਲ ਕਰੋ, ਇਨਸ਼ਾਅੱਲਾ ਤੁਹਾਡਾ ਦਿਮਾਗ ਕੰਪਿਊਟਰ ਵਾਂਗੂ ਤੇਜ਼ ਹੋ ਜਾਏਗਾ। ਜੀ ਸੁਲੇਮਾਨ ਸਾਹਿਬ, ਕੰਪਿਊਟਰ ਤੋਂ ਯਾਦ ਆਇਆ ਕਿ ਅੱਜ ਕੱਲ੍ਹ ਕੰਪਿਊਟਰ ਦਾ ਬਹੁਤ ਗਲਤ ਇਸਤੇਮਾਲ ਹੋ ਰਿਹਾ
4: ਜੀ,
3: ਤੇ ਇਸ ਹਵਾਲੇ ਨਾਲ ਇੱਕ ਮਰੀਜ਼ ਦੀ ਈਮੇਲ ਵੀ ਆਈ ਹੈ ਜਿਹੜੀ ਮੈਂ ਤੁਹਾਨੂੰ ਸੁਣਾਵਾਂਗੀ। ਪਹਿਲਾਂ ਇਹ ਈਮੇਲ ਪੜ੍ਹ ਲਵਾਂ। ਈਮੇਲ ਸਗੀਰ ਅਹਿਮਦ ਸਾਹਿਬ ਨੇ ਲਿਖੀ ਹੈ। ਇਹ ਕਹਿੰਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੇਰਾ ਮੈਦਾ ਕੁਝ ਖਰਾਬ ਹੋ ਗਿਆ, ਢਿੱਡ ਵਿੱਚ ਖੱਬੇ ਪਾਸੇ ਦਰਦ ਵੀ ਹੁੰਦਾ ਹੈ ਤੇ ਖਿੱਚ ਜਿਹੀ ਵੀ ਪੈਂਦੀ ਹੈ, ਭੁੱਖ ਨਹੀਂ ਲੱਗਦੀ ਤੇ ਮੂੰਹ ਫਿੱਕਾ ਤੇ ਕੌੜਾ ਹੋ ਜਾਂਦਾ ਤੇ ਸਾਹ ਫੁੱਲਦੀ ਹੈ, ਰਾਤ ਨੂੰ ਖੱਬੇ ਪਾਸੇ ਸੋਣਾ ਜਿਹੜਾ ਨਾ ਸੁੱਤਾ ਨਹੀਂ ਜਾਂਦਾ, ਬਹੁਤ ਹੀ ਪੀੜ ਹੁੰਦੀ ਹੈ, ਦਵਾਈ ਪਾਰਸਲ ਕਰ ਦਿਓ।
4: ਸਗੀਰ ਭਾਈ, ਤੁਸੀਂ ਜਿਹੜੀਆਂ ਅਲਾਮਤਾਂ ਲਿਖੀਆਂ ਨੇ ਉਹਦੇ ਮੁਤਾਬਿਕ ਤੁਹਾਨੂੰ ਮੇਦੇ ਦਾ ਕੋਈ ਮਸਲਾ ਨਹੀਂ ਬਲਕਿ ਤੁਹਾਡੀ ਤਿੱਲੀ ਵੱਧ ਗਈ ਹੈ, ਜਿਹਨੂੰ ਤਿੱਬੀ ਜ਼ਬਾਨ ਵਿੱਚ ਅਜ਼ਮੁਲ ਤਹਾਲ ਕਹਿੰਦੇ ਨੇ। ਮੇਰੇ ਭਾਈ, ਯਾਦ ਰੱਖੋ ਕਿ ਜਦੋਂ ਤਿੱਲੀ ਵੱਧ ਜਾਵੇ ਤੇ ਜਿਗਰ ਲਾਜ਼ਮੀ ਤੌਰ ਤੇ ਖਰਾਬ ਹੋ ਜਾਂਦਾ ਹੈ, ਇਸ ਲਈ ਤੁਸੀਂ ਇਲਾਜ ਵਿੱਚ ਲਾਪਰਵਾਹੀ ਨਹੀਂ ਕਰਨੀ। ਸਗੀਰ ਭਾਈ, ਤੁਸੀਂ ਚਕਨਾਈ ਵਾਲੀਆਂ ਚੀਜ਼ਾਂ ਤੇ ਗੋਸ਼ਤ ਕੁਝ ਦਿਨਾਂ ਲਈ ਬਿਲਕੁਲ ਛੱਡ ਦਿਓ ਤੇ ਸੁਬਹ ਸ਼ਾਮ ਪੈਦਲ ਜ਼ਰੂਰ ਟੁਰਿਆ ਕਰੋ। ਮੈਂ ਤੁਹਾਨੂੰ ਇੱਕ ਦਵਾਈ ਪਾਰਸਲ ਕਰਵਾ ਰਿਹਾ ਵਾਂ ਜਿਹੜੀ ਜਿਗਰ ਤੇ ਤਿੱਲੀ ਦੋਵਾਂ ਵਾਸਤੇ ਬਹੁਤ ਹੀ ਫਾਇਦੇ ਵਾਲੀ ਹੈ ਤੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਸੀਂ 2-3 ਹਫ਼ਤੇ ਦੇ ਇਲਾਜ ਨਾਲ ਬਿਲਕੁਲ ਠੀਕ ਹੋ ਜਾਵੋਗੇ
3: ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ, ਈਮੇਲਸ ਤੇ ਬਾਕੀ ਨੇ, ਤੁਹਾਡੀ ਇਜਾਜ਼ਤ ਹੋਵੇ ਤੇ ਅੱਧੀ ਛੁੱਟੀ
4: ਕਰ ਲਓ ਜੀ, ਬਿਲਕੁਲ।
3: ਪਰ ਕੀ ਫਾਇਦਾ, ਤੁਸੀਂ ਅੱਧੀ ਛੁੱਟੀ ਵਿੱਚ ਕੁਝ ਖਾਣ ਪੀਣ ਤੇ ਦਿੰਦੇ ਨਹੀਂ। ਮੋਹਤਰਮ ਭੈਣ ਭਰਾਓ ਤੇ ਬਜ਼ੁਰਗੋ, ਜੇ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਵੀ ਰਿਸ਼ਤੇਦਾਰ ਕਿਸੇ ਵੀ ਬਿਮਾਰੀ ਵਿੱਚ ਮੁਬਤਲਾ ਹੈ ਤੇ ਦੇਰ ਨਾ ਕਰੋ, ਮੁਕੰਮਲ ਇਲਾਜ ਤੇ ਈਮੇਲਸ ਤੇ SMS ਦੀ ਰੋਸ਼ਨੀ ਵਿੱਚ ਮਸ਼ਵਰਾ ਲੈਣ ਵਾਸਤੇ ਬਰਸਗੀਰੋ ਪਾਕ ਹਿੰਦ ਦੇ ਮਸ਼ਹੂਰ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਫੌਰੀ ਰਾਬਤਾ ਕਰੋ ਤੇ ਨੋਟ ਫਰਮਾਓ ਸਾਡਾ ਪਤਾ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 ਯਾਨੀ 0423772716, ਮੋਬਾਈਲ ਨੰਬਰ ਏ 0300414-2608 ਯਾਨੀ 0300414-2608 ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਭੈਣ ਭਰਾਓ, ਤਿਆਰ ਹੋ ਜਾਓ, ਪਰ ਕਿਧਰੇ ਜਾਣ ਵਾਸਤੇ ਨਹੀਂ ਬਲਕਿ ਹਰਬਲ ਐਕਸਪਰਟ ਪ੍ਰੋਫੈਸਰ ਸੁਲੇਮਾਨ ਦੇ ਤਿੱਬੀ ਮਸ਼ਵਰੇ ਸੁਣਨ ਲਈ। ਸੁਲੇਮਾਨ ਸਾਹਿਬ, ਈਮੇਲ ਭੈਣ ਹੋਰਾਂ ਦੀ ਹੈ ਜਿਹਨੂੰ ਪੜ੍ਹ ਕੇ ਹੀ ਡਰ ਲੱਗਦਾ ਪਿਆ।
4: ਕਿਉਂ ਸਹਿਮਾ ਜੀ, ਇਹਦੇ ਵਿੱਚ ਕੋਈ ਸੱਪ ਨਿਕਲ ਆਇਆ?
3: ਇਹ ਸਭ ਤੋਂ ਵੀ ਬਹੁਤ ਜ਼ਿਆਦਾ ਖਤਰਨਾਕ ਬਿਮਾਰੀ ਹੈ।
4: ਅੱਛਾ
3: ਸੁਲੇਮਾਨ ਸਾਹਿਬ, ਇਹਨਾਂ ਨੂੰ ਮੋਟਾਪਾ ਤੇ ਬਲੱਡ ਪ੍ਰੈਸ਼ਰ ਦੇ ਨਾਲ ਨਾਲ ਸਕਿਨ ਦਾ ਵੀ ਮਸਲਾ ਹੈ।
4: ਜੀ ਜੀ,
3: ਛਾਈਆਂ ਬਣ ਗਈਆਂ ਨੇ ਤੇ ਚਿਹਰੇ ਦੀ ਜਿਹੜੀ ਸਕਿਨ ਹੈ ਖੁਰਦ ਰਹੀ ਹੈ ਤੇ ਬਹੁਤ ਸਖਤ ਹੋ ਗਈ ਹੈ। ਇਹ ਕਹਿੰਦੀਆਂ ਨੇ ਕਿ ਮੈਂ ਬੜਾ ਪੈਸਾ ਬਰਬਾਦ ਕੀਤਾ ਪਰ ਇੱਕ ਬਿਮਾਰੀ ਵੀ ਠੀਕ ਨਹੀਂ ਹੋਈ, ਬਹੁਤ ਪਰੇਸ਼ਾਨ ਹੈ, ਇਸ ਮਸਲੇ ਦਾ ਹੱਲ ਜ਼ਰੂਰ ਦੱਸਣਾ।
4: ਭੈਣ ਜੀ, ਤੁਹਾਡੀ ਪਰੇਸ਼ਾਨੀ ਆਪਣੀ ਜਗ੍ਹਾ ਠੀਕ ਹੈ ਪਰ ਮੇਰਾ ਖਿਆਲ ਹੈ ਕਿ ਤੁਸੀਂ ਟੀਕੇ ਇਲਾਜ ਨਹੀਂ ਕਰਾਇਆ ਜਾਂ ਫਿਰ ਤੁਹਾਡੀ ਅਸਲ ਬਿਮਾਰੀ ਦੀ ਤਸ਼ਖੀਸ ਹੀ ਨਹੀਂ ਕੀਤੀ ਗਈ ਜਿਹਦੀ ਵਜ੍ਹਾ ਨਾਲ ਤੁਹਾਨੂੰ ਅਜੇ ਤਿਕਰ ਆਰਾਮ ਨਹੀਂ ਹੋਇਆ। ਭੈਣ ਜੀ, ਜੇ ਮੁਮਕਿਨ ਹੋਵੇ ਤਾਂ ਤੁਸੀਂ ਕਿਸੇ ਦਿਨ ਦਵਾਖਾਨੇ ਤੇ ਤਸ਼ਰੀਫ ਲਿਆਓ ਤਾਂ ਕਿ ਮੁਕੰਮਲ ਤਸ਼ਖੀਸ ਤੋਂ ਬਾਅਦ ਤੁਹਾਡਾ ਇਲਾਜ ਸ਼ੁਰੂ ਕੀਤਾ ਜਾਵੇ। ਭੈਣ ਜੀ, ਤੁਸੀਂ ਮਜ਼ੀਦ ਪਰੇਸ਼ਾਨ ਨਾ ਹੋਵੋ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਇਸ ਵਾਰੀ ਤੁਹਾਨੂੰ ਮਾਯੂਸੀ ਨਹੀਂ ਹੋਵੇਗੀ ਤੇ ਕੁਝ ਅਰਸੇ ਇਲਾਜ ਤੋਂ ਬਾਅਦ ਇਨਸ਼ਾਅੱਲਾ ਤੁਸੀਂ ਬਿਲਕੁਲ ਠੀਕ ਹੋ ਜਾਵੋਗੇ। ਯਾਨੀ ਮੋਟਾਪਾ, ਬਲੱਡ ਪ੍ਰੈਸ਼ਰ ਤੇ ਸਕਿਨ ਦੀ ਖਰਾਬੀ, ਇਹ ਸਾਰੇ ਮਸਲੇ ਇਨਸ਼ਾਅੱਲਾ ਦੂਰ ਹੋ ਜਾਣਗੇ
3: ਇਨਸ਼ਾਅੱਲਾ ਤਾਲਾ। ਜੀ ਭੈਣ ਜੀ, ਮੈਂ ਵੀ ਦੁਆ ਕਰਨੀ ਆ ਕਿ ਰੱਬ ਤੁਹਾਨੂੰ ਇਹਨਾਂ ਬਿਮਾਰੀਆਂ ਤੋਂ ਸ਼ਿਫਾ ਦੇਵੇ, ਆਮੀਨ। ਸੁਲੇਮਾਨ ਸਾਹਿਬ, ਇਹ ਈਮੇਲ ਆਰਿਫ ਚੁਖਤਾਈ ਸਾਹਿਬ ਨੇ ਲਿਖੀ।
4: ਜੀ ਜੀ,
3: ਇਹ ਕਹਿੰਦੇ ਨੇ ਕਿ ਸੁਣਿਆ ਹੈ ਕਿ ਜੋੜਾਂ ਦਾ ਦਰਦ ਕਦੇ ਵੀ ਠੀਕ ਨਹੀਂ ਹੁੰਦਾ, ਬਸ ਗੋਲੀਆਂ ਖਾਂਦੇ ਰਹੋ ਤੇ ਆਰਾਮ, ਤੇ ਜਦੋਂ ਦਵਾਈ ਛੱਡ ਦਿਓ ਤੇ ਫਿਰ ਉਹੀ ਤਕਲੀਫ ਹੋ ਜਾਂਦੀ। ਸੁਲੇਮਾਨ ਸਾਹਿਬ, ਮੈਂ ਤੇ ਕਾਫੀ ਇਲਾਜ ਕਰਵਾ ਬੈਠਾ ਵਾਂ, ਹੁਣ ਆਖਰੀ ਉਮੀਦ ਤੇ ਤੁਹਾਨੂੰ ਈਮੇਲ ਲਿਖੀ ਹੈ ਕਿ ਸ਼ਾਇਦ ਤੁਹਾਡੇ ਕੋਲ ਜਿਹੜਾ ਇਲਾਜ ਜਿਹੜਾ ਨਾ ਉਹ ਕੁਝ ਫਾਇਦੇਮੰਦ ਹੋਵੇ।
4: ਠੀਕ
3: ਸੁਲੇਮਾਨ ਸਾਹਿਬ, ਕੋਈ ਇਹੋ ਜਿਹੀ ਦਵਾਈ ਪਾਰਸਲ ਕਰ ਦਿਓ ਜਿਹਦੇ ਨਾਲ ਵਕਤੀ ਆਰਾਮ ਨਹੀਂ ਬਲਕਿ ਪੂਰੀ ਤਰ੍ਹਾਂ ਆਰਾਮ ਆ ਜਾਵੇ। ਮੈਂ ਤੁਹਾਡੇ ਇਲਾਜ ਨੂੰ ਅਜ਼ਮਾਉਣਾ ਚਾਹੁੰਦਾ ਹਾਂ। ਲਓ ਜੀ ਸੁਲੇਮਾਨ ਸਾਹਿਬ, ਇਹ ਤਾਂ ਤੁਹਾਡਾ ਇਮਤਿਹਾਨ ਸ਼ੁਰੂ ਹੋ ਗਿਆ, ਲੱਗਦਾ ਭਾਈ ਹੋਰੀ ਟੀਚਰ ਨੇ।
4: ਆਰਫ ਭਾਈ, ਮੇਰੀ ਇੱਕ ਗੱਲ ਯਾਦ ਰੱਖੋ ਕਿ ਜਿਹੜਾ ਮਰੀਜ਼ ਮੁਆਲਜ ਨੂੰ ਅਜ਼ਮਾਉਣ ਲਈ ਇਲਾਜ ਕਰਵਾਏਗਾ ਉਹ ਕਿਸੇ ਵੀ ਮੁਆਲਜ ਤੋਂ ਮੁਤਮਿਨ ਨਹੀਂ ਹੋਵੇਗਾ।
3: ਬਿਲਕੁਲ ਸਹੀ ਗੱਲ ਕੀਤੀ,
4: ਕਿਉਂਕਿ ਉਹਦੇ ਦਿਲ ਵਿੱਚ ਸ਼ੱਕ ਹੀ ਰਹੇਗਾ ਕਿ ਪਤਾ ਨਹੀਂ ਮੈਂ ਠੀਕ ਹੋਵਾਂਗਾ ਜਾਂ ਨਹੀਂ ਹੋਵਾਂਗਾ।
3: ਤੇ ਹਕੀਮ ਸਾਹਿਬ ਕਹਿੰਦੇ ਨਾ ਕਿ ਪੀਰ ਵੱਡਾ ਨਹੀਂ ਹੁੰਦਾ, ਯਕੀਨ ਵੱਡਾ ਹੁੰਦਾ।
4: ਜੀ ਬਿਲਕੁਲ, ਇਹ ਤਾਂ ਬਿਲਕੁਲ ਤੁਸੀਂ ਗੱਲ ਸਹੀ ਕੀਤੀ ਹੈ। ਐਸੇ ਹਾਲਤ ਵਿੱਚ ਮਰੀਜ਼ ਕਦੀ ਵੀ ਟੀਕੇ ਇਲਾਜ ਨਹੀਂ ਕਰਾਏਗਾ ਬਲਕਿ ਮੁਆਲਜ ਹੀ ਬਦਲਦਾ ਰਹੇਗਾ ਜਿਹਦੇ ਨਾਲ ਉਹਦੀ ਬਿਮਾਰੀ ਵੱਧਦੀ ਜਾਵੇਗੀ। ਮੇਰੇ ਭਾਈ ਤੁਸੀਂ ਕਿਸੇ ਵੀ ਮੌਲਜ ਤੋਂ ਇਲਾਜ ਕਰਾਓ, ਤੁਹਾਨੂੰ ਸੋਹਣੇ ਰੱਬ 'ਤੇ ਭਰੋਸਾ ਹੋਣਾ ਚਾਹੀਦਾ ਹੈ ਕਿ ਉਹਦੀ ਜ਼ਾਤੇ ਬਾਰੀ ਸ਼ਿਫਾ ਦੇਣ ਵਾਲੀ ਹੈ। ਜਦੋਂ ਤੁਹਾਨੂੰ ਖੁਦਾ 'ਤੇ ਭਰੋਸਾ ਹੋਵੇਗਾ ਤਾਂ ਰੱਬ ਮਿੱਟੀ ਨੂੰ ਵੀ ਸ਼ਿਫਾ ਬਣਾ ਦੇਵੇਗਾ।
3: ਬਿਲਕੁਲ ਬਿਲਕੁਲ
4: ਮੇਰੇ ਭਾਈ, ਜੋੜਾਂ ਦਾ ਦਰਦ ਇਹੋ ਜਿਹੀ ਬਿਮਾਰੀ ਹੈ ਜਿਹੜੀ ਇੱਕ ਦੋ ਦਿਨ ਲਈ ਨਹੀਂ ਬਲਕਿ ਇਹਦਾ ਲੰਮਾ ਇਲਾਜ ਕਰਾਉਣਾ ਪੈਂਦਾ ਹੈ। ਇਸ ਲਈ ਤੁਸੀਂ ਅਜ਼ਮਾਇਸ਼ ਦੇ ਚੱਕਰਾਂ ਵਿੱਚ ਨਾ ਪਵੋ ਅਤੇ ਜ਼ਰਾ ਟੀਕੇ ਇਲਾਜ ਕਰਾਓ। ਆਰਫ ਭਾਈ, ਬਿਹਤਰ ਹੈ ਕਿ ਤੁਸੀਂ ਕਿਸੇ ਦਿਨ ਦਵਾਖਾਨੇ 'ਤੇ ਤਸ਼ਰੀਫ ਲਿਆਓ, ਪਹਿਲੇ ਮੈਂ ਤੁਹਾਡੀ ਬਿਮਾਰੀ ਦੀ ਪੂਰੀ ਤਰ੍ਹਾਂ ਤਸ਼ਖੀਸ ਕਰਾਂਗਾ ਕਿ ਤੁਹਾਨੂੰ ਬਿਮਾਰੀ ਆਖਰ ਕਿਸ ਵਜ੍ਹਾ ਨਾਲ ਹੋਈ ਹੈ, ਉਸ ਤੋਂ ਬਾਅਦ ਹੀ ਮੈਂ ਤੁਹਾਡੇ ਲਈ ਕੋਈ ਚੰਗੀ ਜਿਹੀ ਦਵਾਈ ਲਿਖਾਂਗਾ। ਮੇਰੇ ਭਾਈ, ਇਹ ਗੱਲ ਗਲਤ ਹੈ ਕਿ ਜੋੜਾਂ ਦਾ ਦਰਦ ਕਦੇ ਵੀ ਠੀਕ ਨਹੀਂ ਹੁੰਦਾ, ਤੁਸੀਂ ਇਲਾਜ ਕਰਾਓ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਬਿਮਾਰੀ ਪੂਰੀ ਤਰ੍ਹਾਂ ਠੀਕ ਹੋ ਜਾਵੇਗੀ, ਕਿਉਂਕਿ ਇਹਦਾ ਕਾਮਯਾਬ ਮੁਕੰਮਲ ਔਰ ਮੌਸਰ ਇਲਾਜ ਸਾਰੀ ਜੜੀ ਬੂਟੀਆਂ ਵਿੱਚ ਮੌਜੂਦ ਹੈ।
3: ਇਨਸ਼ਾਅੱਲਾ ਤਾਲਾ ਜੀ ਭਾਈ ਜੀ, ਹੁਣ ਤੁਸੀਂ ਇਮਤਿਹਾਨੀ ਚੱਕਰਾਂ ਵਿੱਚ ਨਹੀਂ ਪੈਣਾ ਅਤੇ ਬਸ ਇਲਾਜ ਕਰਾਉਣਾ। ਸੁਲੇਮਾਨ ਸਾਹਿਬ, ਅਗਲੀ
5: SMS
3: ਹਾਜ਼ਰ ਹੈ ਜਿਹੜੀ ਇਮਰਾਨ ਰਸੂਲ ਸਾਹਿਬ ਨੇ ਲਿਖੀ ਹੈ।
4: ਜੀ ਜੀ।
3: ਇਹ ਕਹਿੰਦੇ ਨੇ ਕਿ ਮੈਨੂੰ ਪਾਇਲ ਦੀ ਤਕਲੀਫ ਹੈ, ਮੈਂ ਇੱਕ ਵਾਰੀ ਆਪਰੇਸ਼ਨ ਵੀ ਕਰਵਾਇਆ ਸੀ ਪਰ ਇੱਕ ਸਾਲ ਤੋਂ ਬਾਅਦ ਮੌਕੇ ਫੇਰ ਬਣ ਗਏ ਨੇ ਜਿਨ੍ਹਾਂ ਵਿੱਚੋਂ ਪਾਸ ਆਉਂਦੀ ਹੈ ਅਤੇ ਮੈਂ ਇਹਦੀ ਵਜ੍ਹਾ ਨਾਲ ਕੋਈ ਕੰਮ ਨਹੀਂ ਕਰ ਸਕਦਾ। ਸੁਲੇਮਾਨ ਸਾਹਿਬ, ਮੈਨੂੰ ਯਕੀਨ ਹੈ ਕਿ ਤੁਹਾਡੇ ਕੋਲ ਇਸ ਬਿਮਾਰੀ ਦਾ ਇਲਾਜ ਜ਼ਰੂਰ ਹੋਵੇਗਾ, ਦਵਾਈ ਪਾਰਸਲ ਕਰ ਦਿਓ।
4: ਇਮਰਾਨ ਭਾਈ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਬਵਾਸੀਰ ਦਾ ਪੱਕਾ ਇਲਾਜ ਮੌਜੂਦ ਹੈ, ਬਸ ਤੁਸੀਂ ਇਲਾਜ ਕਰਾ ਕੇ ਵੇਖੋ, ਰੱਬ ਕਰਮ ਕਰੇਗਾ
3: ਇਨਸ਼ਾਅੱਲਾ।
4: ਇਮਰਾਨ ਭਾਈ, ਇਹ ਗੱਲ ਬੜੀ ਵਾਰੀ ਤਜਰਬੇ ਵਿੱਚ ਆਈ ਹੈ ਕਿ ਮਰੀਜ਼ ਆਪਰੇਸ਼ਨ ਦੀ ਤਕਲੀਫ ਹੀ ਚੁੱਕਦਾ ਹੈ ਪਰ ਫਿਰ ਵੀ ਇਹ ਤਕਲੀਫ ਹੋ ਜਾਂਦੀ ਹੈ।
3: ਬਿਲਕੁਲ
4: ਮੇਰੇ ਭਾਈ, ਜੜੀ ਬੂਟੀਆਂ ਵਿੱਚ ਸੋਹਣੇ ਰੱਬ ਨੇ ਇਹੋ ਜਿਹੀ ਤਸੀਰ ਰੱਖੀ ਹੈ ਕਿ ਇਹਦੇ ਨਾਲ ਆਪਰੇਸ਼ਨ ਦੇ ਬਗੈਰ ਵੀ ਬਵਾਸੀਰ ਦੀ ਤਕਲੀਫ ਦੂਰ ਹੋ ਜਾਂਦੀ ਹੈ ਅਤੇ ਦੂਜੀ ਖਾਸ ਗੱਲ ਇਹ ਵੇ ਕਿ ਜਦੋਂ ਇੱਕ ਵਾਰੀ ਮੌਕੇ ਚੜ ਜਾਣ ਤਾਂ ਫਿਰ ਦੂਜੀ ਵਾਰੀ ਨਹੀਂ ਨਿਕਲਦੇ। ਇਮਰਾਨ ਭਾਈ, ਮੈਂ ਤੁਹਾਨੂੰ ਦਵਾਈ ਪਾਰਸਲ ਕਰਵਾ ਦਿਆਂਗਾ, ਤੁਸੀਂ ਵੱਡਾ ਗੋਸ਼ਤ, ਮਿਰਚ ਮਸਾਲੇ ਅਤੇ ਬਾਜ਼ਾਰੀ ਖਾਣੇ ਬਿਲਕੁਲ ਛੱਡ ਦਿਓ ਅਤੇ ਨਾਗੇ ਦੇ ਬਗੈਰ ਦਵਾਈ ਇਸਤੇਮਾਲ ਕਰੋ। ਸੋਹਣੇ ਰੱਬ ਦੀ ਮਿਹਰਬਾਨੀ ਨਾਲ ਬਵਾਸੀਰ ਦੇ ਮੌਕੇ ਖੁਸ਼ਕ ਹੋ ਕੇ ਆਪੇ ਚੜ ਜਾਣਗੇ ਇਨਸ਼ਾਅੱਲਾ।
3: ਇਨਸ਼ਾਅੱਲਾ ਤਾਲਾ ਜੀ। ਸੁਲੇਮਾਨ ਸਾਹਿਬ, ਇਹ ਵਾਕਈ ਜਿਹੜੀ ਬੂਟੀਆਂ ਦਾ ਜਾਦੂ ਹੈ ਕਿ ਨਾ ਚੀੜ ਫਾੜ ਅਤੇ ਨਾ ਤਕਲੀਫ ਅਤੇ ਬਿਮਾਰੀ ਵੀ ਠੀਕ।
4: ਜੀ ਬਿਲਕੁਲ।
3: ਸੁਲੇਮਾਨ ਸਾਹਿਬ, ਅਗਲੀ ਈਮੇਲ ਹਾਜ਼ਰ ਹੈ, ਇਹ ਬੜੀ ਕਰਾਰੀ ਤੇ 12 ਮਸਾਲੇਦਾਰ ਹੈ।
4: ਅੱਛਾ ਜੀ।
3: ਜਿਹੜੀ ਆਬਦ ਸਲੀਮ ਹੋਰਾਂ ਲਿਖੀ ਹੈ।
4: ਜੀ ਜੀ।
3: ਇਹ ਕਹਿੰਦੇ ਨੇ ਕਿ ਮੈਨੂੰ ਦਫ਼ਤਰ ਦੇ ਕੰਮਾਂ ਲਈ ਹਰ ਦੂਜੇ ਦਿਨ ਸ਼ਹਿਰ ਤੋਂ ਬਾਹਰ ਜਾਣਾ ਪੈਂਦਾ ਹੈ ਤੇ ਬਾਹਰ ਜਾ ਕੇ ਜ਼ਿਆਦਾਤਰ ਕੜਾਈ, ਗੋਸ਼ਤ, ਹਲੀਮ, ਨਾਨ, ਟਿੱਕੇ, ਕਬਾਬ ਵਗੈਰਾ ਹੀ ਖਾਣੇ ਪੈਂਦੇ ਨੇ, ਜਿਹਦੀ ਵਜ੍ਹਾ ਨਾਲ ਮੇਰਾ ਮੈਦਾ ਬਹੁਤ ਹੀ ਖਰਾਬ ਹੋ ਗਿਆ। ਰੋਟੀ ਹਜ਼ਮ ਨਹੀਂ ਹੁੰਦੀ, ਢਿੱਡ ਆਫੜ ਜਾਂਦਾ ਹੈ ਤੇ ਖੱਟੀਆਂ ਖੱਟੀਆਂ ਡਕਾਰਾਂ ਨਾਲ ਮੂੰਹ ਖਰਾਬ ਹੋ ਜਾਂਦਾ ਹੈ। ਮੈਂ ਆਪਣੇ ਬੈਗ ਵਿੱਚ ਹਰ ਵੇਲੇ ਫੱਕੀ ਰੱਖਣਾ ਵਾ ਤੇ ਕੁਝ ਠੀਕ ਰਹਿਣਾ ਵਾ। ਲਓ ਜੀ ਸੁਲੇਮਾਨ ਸਾਹਿਬ, ਲੋਕੀ ਆਪਣੇ ਬੈਗ ਵਿੱਚ ਕਾਗਜ਼ਾਤ ਤੇ ਕੱਪੜੇ ਰੱਖਦੇ ਨੇ, ਭਾਈ ਹੋਰੀ ਫੱਕੀ ਰੱਖਦੇ ਨੇ।
4: ਸਹਿਮਾ ਜੀ, ਜਦੋਂ ਬੰਦੇ ਦੀ ਤਬੀਅਤ ਖਰਾਬ ਹੋਵੇ ਨਾ ਤੇ ਦਵਾਈਆਂ ਹੀ ਰੱਖੀਆਂ ਜਾਂਦੀਆਂ ਨੇ। ਤੁਸੀਂ ਵੀ ਆਪਣੇ ਬੈਗ ਵਿੱਚ ਲਿਪਸਟਿਕ ਵਗੈਰਾ ਦੀ ਜਗ੍ਹਾ ਹਾਜ਼ਮੇ ਦੀ ਗੋਲੀਆਂ ਰੱਖਦੇ ਸੋ, ਤੁਸੀਂ ਭੁੱਲ ਗਏ ਹੋ।
3: ਸੁਲੇਮਾਨ ਸਾਹਿਬ, ਤੁਸੀਂ ਤੇ ਹਰ ਗੱਲ ਹੀ ਓਪਨ ਕਰ ਦਿੰਦੇ ਹੋ, ਅਜੀਬ ਗੱਲ। ਸੁਲੇਮਾਨ ਸਾਹਿਬ, ਹੁਣ ਆਬਦ ਸਾਹਿਬ ਲਈ ਤੁਹਾਡਾ ਕੀ ਮਸ਼ਵਰਾ ਹੈ?
4: ਆਬਦ ਭਾਈ, ਮੇਰੀ ਇੱਕ ਗੱਲ ਯਾਦ ਰੱਖੋ ਕਿ ਸਿਹਤ ਤੋਂ ਵੱਧ ਕੇ ਕੋਈ ਸ਼ੈ ਨਹੀਂ। ਮੇਰੇ ਭਾਈ, ਤੁਸੀਂ ਕਿਧਰੇ ਵੀ ਜਾਓ ਆਪਣੀ ਸਿਹਤ ਦਾ ਖਿਆਲ ਰੱਖੋ। ਭਾਈ ਜੀ, ਤੁਹਾਡੇ ਨਾਲ ਕੋਈ ਜ਼ਬਰਦਸਤੀ ਤਾਂ ਨਹੀਂ ਕਰਦਾ ਕਿ ਤੁਸੀਂ ਬਾਹਰ ਜਾ ਕੇ ਕੜਾਈ ਗੋਸ਼ਤ ਹੀ ਖਾਣਾ ਹੈ। ਇਹ ਤਾਂ ਤੁਹਾਡੇ ਆਪਣੇ ਵੱਸ ਵਿੱਚ ਹੈ ਕਿ ਤੁਸੀਂ ਕਿਹੋ ਜਿਹਾ ਖਾਣਾ ਖਾਂਦੇ ਹੋ। ਤੁਸੀਂ ਇਹਨਾਂ ਚੀਜ਼ਾਂ ਦੀ ਜਗ੍ਹਾ ਸਾਦੀ ਖੁਰਾਕ ਵੀ ਖਾ ਸਕਦੇ ਹੋ।
3: ਬਿਲਕੁਲ।
4: ਬਹਰਹਾਲ ਮੇਰੇ ਭਾਈ, ਤੁਸੀਂ ਕਿਸੇ ਦਿਨ ਦਵਾਖਾਨੇ 'ਤੇ ਤਸ਼ਰੀਫ ਲਿਆਓ ਅਤੇ ਕੁਝ ਦਿਨ ਇਲਾਜ ਕਰਾਓ। ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡਾ ਮੈਦਾ ਬਿਲਕੁਲ ਠੀਕ ਹੋ ਜਾਵੇਗਾ ਅਤੇ ਜਿਹੜੀ ਦੇਰ ਹਜ਼ਮ ਗਜ਼ਾ ਤੁਸੀਂ ਖਾਂਦੇ ਰਹੇ ਹੋ ਉਹਦੇ ਮੁਜ਼ਰ ਅਸਰਾਤ ਵੀ ਦੂਰ ਹੋ ਜਾਣਗੇ ਇਨਸ਼ਾਅੱਲਾ।
3: ਸੁਲੇਮਾਨ ਸਾਹਿਬ, ਅਗਲੀ ਈਮੇਲ ਸਾਡੇ ਇੱਕ ਭਰਾ ਜਾਵੇਦ ਨਾਸਰ ਹੋਣਾ ਦੀ ਹੈ।
4: ਜੀ ਜੀ।
3: ਇਹ ਲਿਖਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੇਰੀ ਉਮਰ 26 ਸਾਲ ਹੈ, ਮੈਂ 2 ਸਾਲ ਪਹਿਲਾਂ ਇੱਕ ਬਹੁਤ ਹੀ ਖਤਰਨਾਕ ਬਿਮਾਰੀ ਹੋ ਗਈ ਸੀ ਜਿਹਦੇ ਅਸਰਾਤ ਅਜੇ ਵੀ ਬਾਕੀ ਨੇ। ਸੁਲੇਮਾਨ ਸਾਹਿਬ, ਅਗਲੇ ਮਹੀਨੇ ਮੇਰੀ ਸ਼ਾਦੀ ਹੈ, ਮੈਂ ਤੁਹਾਨੂੰ ਆਪ ਮਿਲ ਕੇ ਸਾਰੀ ਹਕੀਕਤ ਦੱਸਣਾ ਚਾਹੁੰਦਾ ਵਾਂ ਤਾਂ ਕਿ ਮੈਂ ਸ਼ਾਦੀ ਤੋਂ ਪਹਿਲਾਂ ਹੀ ਬਿਲਕੁਲ ਠੀਕ ਹੋ ਜਾਵਾਂ। ਮਿਹਰਬਾਨੀ ਕਰਕੇ ਮੈਨੂੰ ਮੁਲਾਕਾਤ ਦਾ ਵਕਤ ਦੇ ਦਿਓ। ਲਓ ਜੀ ਸੁਲੇਮਾਨ ਸਾਹਿਬ, ਇਹ ਬਹੁਤ ਹੀ ਅਕਲਮੰਦ ਭਾਈ ਨੇ।
4: ਜਵੇਦ ਬੇਟਾ, ਇਹ ਵਾਕਈ ਅਕਲਮੰਦੀ ਦੀ ਗੱਲ ਹੈ ਕਿ ਤੁਸੀਂ ਆਪ ਮਿਲ ਕੇ ਸਾਰੀ ਗੱਲ ਦੱਸਣਾ ਚਾਹੁੰਦੇ ਹੋ। ਮੇਰੇ ਭਾਈ, ਮੈਂ ਸੁਬਾਹ 10 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਦਵਾਖਾਨੇ 'ਤੇ ਤੁਹਾਡੀ ਖਿਦਮਤ ਲਈ ਮੌਜੂਦ ਹੁੰਦਾ ਵਾਂ। ਤੁਸੀਂ ਜਿਸ ਟਾਈਮ ਮਰਜ਼ੀ ਆ ਸਕਦੇ ਹੋ ਮੇਰੇ ਕੋਲ।
3: ਸੁਲੇਮਾਨ ਸਾਹਿਬ, ਘੜੀ ਦੱਸ ਰਹੀ ਹੈ ਕਿ ਪ੍ਰੋਗਰਾਮ ਦਾ ਵੇਲਾ ਮੁੱਕ ਰਿਹਾ। ਸੁਲੇਮਾਨ ਸਾਹਿਬ, ਤੁਹਾਡੀ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਇਸ ਪ੍ਰੋਗਰਾਮ ਵਿੱਚ ਤਸ਼ਰੀਫ ਲਿਆਏ ਅਤੇ ਭੈਣ ਭਰਾਵਾਂ ਨੂੰ ਆਪਣੀ ਰਾਏ ਤੋਂ ਨਵਾਜ਼ਿਆ। ਤੁਹਾਡੀ ਬੜੀ ਬੜੀ ਮਿਹਰਬਾਨੀ।
4: ਸਰਮਾ ਜੀ, ਤੁਹਾਡੀ ਵੀ ਮਿਹਰਬਾਨੀ
3: ਜੀ, ਬਹੁਤ ਸ਼ੁਕਰੀਆ। ਸੋਹਣੀ ਭੈਣ ਭਰਾ, ਬਿਮਾਰੀਆਂ ਦੇ ਇਲਾਜ ਬਾਰੇ ਪ੍ਰੋਗਰਾਮ ਪੇਸ਼ ਕੀਤਾ ਗਿਆ ਹਰਬਲ ਐਕਸਪਰਟ ਪ੍ਰੋਫੈਸਰ ਸੁਲੇਮਾਨ ਦੇ ਤਿੱਬੀ ਮਸ਼ਵਰੇ। ਇਸ ਪ੍ਰੋਗਰਾਮ ਵਿੱਚ ਦਵਾਖਾਨਾ ਸੁਲੇਮਾਨ ਦੇ ਚੀਫ ਐਗਜ਼ੈਕਟਿਵ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਤੁਹਾਡੀ ਈਮੇਲ ਦੇ ਜਵਾਬ ਦਿੰਦੇ ਨੇ। ਅਗਰ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਕਿਸੇ ਵੀ ਬਿਮਾਰੀ 'ਚ ਪਰੇਸ਼ਾਨ ਹੈ ਜਾਂ ਡਾਕਟਰਾਂ ਅਤੇ ਹਕੀਮਾਂ ਕੋਲੋਂ ਇਲਾਜ ਕਰਵਾ ਕੇ ਮਾਯੂਸ ਹੋ ਗਏ ਨੇ ਅਤੇ ਫੌਰੀ ਕਾਮਯਾਬ ਇਲਾਜ ਵਾਸਤੇ ਜਾਂ ਈਮੇਲਸ ਅਤੇ SMS ਪਾਉਣ ਵਾਸਤੇ ਸਾਡਾ ਪਤਾ ਨੋਟ ਕਰ ਲਓ।
6: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ
3: तीन सत्त सत्त दो सत्त एक छे सिफर। मोबाइल नंबर है 03004142608 यानी 03004142608। ते साडा ईमेल एड्रेस है suleiman.dawakhana@gmail.com। ਭੈਣ ਭਰਾਓ ਆਪਣੀ ਸਿਹਤ ਦਾ ਬਹੁਤ ਖਿਆਲ ਰੱਖਣਾ, ਰੱਬ ਤੁਹਾਨੂੰ ਬਿਮਾਰੀਆਂ ਤੋਂ ਹਮੇਸ਼ਾ ਬਚਾਏ। ਇਸ ਦੁਆ ਦੇ ਨਾਲ ਹੀ ਆਪਣੀ ਮੇਜ਼ਬਾਨ ਸਾਇਮਾ ਨੂੰ ਇਜਾਜ਼ਤ ਦਿਓ, ਅਗਲੇ ਪ੍ਰੋਗਰਾਮ ਵਿੱਚ ਫਿਰ ਮੁਲਾਕਾਤ ਹੋਵੇਗੀ, ਉਸ ਵੇਲੇ ਤੀਕਰ ਰੱਬ ਰਾਖਾ।
0: ਦੇਰਸ ਮਿਊਜ਼ਿਕ ਐਂਡ ਦੈਨ ਦੇਰਸ ਮੈਜਿਕ ਵਨ ਅਬਵ ਐਫ ਐਮ 101।

0: there's music, and then there's magic. One Above, FM 101.
1: अब वक्त हुआ चाहता है कमर्शियल ब्रेक का।
2: हर्बल एक्सपर्ट प्रोफेसर सुलेमान दे तिब्बी मशवरे। अस्सलाम वालेकुम सोने पैन प्राओ ते मेरे बुजुर्गो, तुहाडी पैन साइमा प्रोफेसर सुलेमान दे तिब्बी मशवरे लेके तुहाडी खिदमत विच हाजिर है। ते उम्मीद कर दिए कि ए प्रोग्राम तुहाडे लई सेहत तंदुरुस्ती दा सबब होवणगे। पैन प्राओ ए प्रोग्राम क्यों ना चंगा होवे, क्योंकि इस प्रोग्राम दी शान वधांदे ने साडे मुल्क दे बहुत ही मशहूर ते सियाणे तबीब जनाब प्रोफेसर सुलेमान साहब। ਭੈਣ ਭਰਾ ਤੁਹਾਨੂੰ ਸੁਲੇਮਾਨ ਸਾਹਿਬ ਦੀਆਂ ਮਸ਼ਵਰਿਆਂ ਦਾ ਇੰਤਜ਼ਾਰ ਤੇ ਜ਼ਰੂਰ ਹੋਵੇਗਾ, ਪਰ ਥੋੜਾ ਜਿਹਾ ਇੰਤਜ਼ਾਰ ਕਰੋ, ਕਿਉਂਕਿ ਪਹਿਲੇ ਮੈਂ ਤੁਹਾਨੂੰ ਲਿਖਵਾਵਾਂਗੀ ਆਪਣਾ ਪਤਾ ਤੇ ਫੋਨ ਨੰਬਰਸ ਤੇ ਲਓ ਲਿਖੋ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-3-7-7-2-7-1-6-0। मोबाइल नंबर है 03-00-414-2608, यानी 03-00-414-2608। ते साडा ईमेल एड्रेस है suleiman.dawakhana@gmail.com। जी भैन भ्राओ, उड़ीकां मुक गईयां ते मिलने आ गोल्ड मेडल हासिल करन वाले तबीब जनाब प्रोफेसर सुलेमान साहब नूं। सुलेमान साहब जी आयां नूं सुनाओ, सत्ते खैरां ने
3: जी? सहमा जी, मैं दुआ करना वा कि सोना रा भैन भरावां दी वी खैर करे ते सेहत तंदुरुस्ती देवे।
2: आमीन सुमा आमीन। सुलेमान साहब, तुहाडे वर्गे नेक बंदियां दीआं दुआवां होण, ਮਰੀਜ਼ ਠੀਕ ਕਿਉਂ ਨਾ ਹੋ। ਸੁਲੇਮਾਨ ਸਾਹਿਬ, ਮੈਨੂੰ ਵੀ ਹਕੀਮ ਬਣਨ ਦਾ ਬੜਾ ਸ਼ੌਕ ਸੀ, ਪਰ ਮੈਂ ਮੇਜ਼ਬਾਨ ਬਣ ਗਈ। ਇਹਨੂੰ ਕਹਿੰਦੇ ਨੇ ਕਿ ਰੱਬ ਜੋ ਬਿਹਤਰ ਸਮਝਦਾ ਉਹੀ ਕਰਦਾ, ਕਿਉਂ ਠੀਕ ਹੈ ਨਾ?
3: ਹਾਂ ਸਹਿਮਾ ਜੀ, ਰੱਬ ਨੂੰ ਮਰੀਜ਼ਾਂ ਦੀ ਵੀ ਖਰੀਅਤ ਚਾਹੀਦੀ ਸੀ।
2: ਲਓ ਦੇਖੋ, ਫਿਰ ਉਹੀ ਗੱਲਾਂ ਤੁਸੀਂ ਪਹਿਲੇ ਵਾਅਦਾ ਕੀਤਾ ਸੀ ਕਿ ਹੁਣ ਮੈਂ ਨਹੀਂ ਉਹ ਜਿਹੀ ਗੱਲਾਂ ਕਹੋਗੇ। ਸੁਲੇਮਾਨ ਸਾਹਿਬ, ਤੁਸੀਂ ਤੇ ਮੈਨੂੰ ਨਾ ਕੋਈ ਸਮਝਦੇ ਹੀ ਨਹੀਂ, ਮੈਂ ਬਹੁਤ ਸਿਆਣੀ ਹਾਂ
3: ਜੀ, ਮਾਸ਼ਾਅੱਲਾ।
2: ਅੱਛਾ ਸੁਲੇਮਾਨ ਸਾਹਿਬ, ਹੁਣ ਮੈਂ ਆਪਣੀ ਡਿਊਟੀ ਸ਼ੁਰੂ ਕਰਨੀ ਆ ਜਿਹੜੀ ਭੈਣ ਭਰਾਵਾਂ ਨੇ ਮੇਰੇ ਜ਼ਿੰਮੇ ਲਾਈ ਹੋਈ ਹੈ।
3: ਜੀ ਜ਼ਰੂਰ।
2: ਸੁਲੇਮਾਨ ਸਾਹਿਬ, ਈਮੇਲ ਗੌਹਰ ਅਲੀ ਸਾਹਿਬ ਨੇ ਲਿਖੀ ਹੈ। ਇਹ ਕਹਿੰਦੇ ਨੇ ਕਿ ਮੈਨੂੰ ਇੱਕ ਸਾਲ ਪਹਿਲੇ ਜਿਸਮ ਤੇ ਦਾਣੇ ਨਿਕਲੇ ਸਨ।
3: ਜੀ ਜੀ।
2: ਪਹਿਲਾਂ ਇੱਕ ਸਖਤ ਜਿਹੀ ਫਿੰਸੀ ਨਿਕਲੀ, ਉਸ ਤੋਂ ਬਾਅਦ ਸਾਰੇ ਜਿਸਮ ਤੇ ਛਿਲਕੇ ਛਿਲਕੇ ਬਣ ਗਏ।
3: ਜੀ।
2: ਬੜਾ ਇਲਾਜ ਹੋਇਆ ਤੇ ਮੈਂ ਠੀਕ ਹੋ ਗਿਆ। ਹੁਣ ਉਹੀ ਖਾਰਿਸ਼ ਦੁਬਾਰਾ ਹੋਈ ਹੈ, ਪਰ ਹੁਣ ਬੁਖਾਰ ਵੀ ਹੋਇਆ ਹੈ, ਜਿਸਮ ਵਿੱਚ ਕਮਜ਼ੋਰੀ ਤੇ ਥਕਨ ਬਹੁਤ ਹੈ।
3: ਜੀ ਅੱਛਾ।
2: ਮਸ਼ਵਰਾ ਦਿਓ ਕਿ ਇਹ ਕਿਹੜੀ ਬਿਮਾਰੀ ਹੈ।
3: ਗੋਹਰ ਭਾਈ, ਮੈਂ ਹੈਰਾਨ ਹਾਂ ਕਿ ਤੁਸੀਂ ਜਿਸ ਬਿਮਾਰੀ ਦਾ ਇਲਾਜ ਕਰਾਉਂਦੇ ਰਹੇ ਹੋ ਉਸ ਬਾਰੇ ਤੁਹਾਨੂੰ ਕੁਛ ਦੱਸਿਆ ਹੀ ਨਹੀਂ ਗਿਆ। ਮੇਰੇ ਭਾਈ, ਤੁਸੀਂ ਤਾਂ ਬਹੁਤ ਹੀ ਖਤਰਨਾਕ ਬਲਕਿ ਇੱਕ ਮੋਦੀ ਬਿਮਾਰੀ ਦਾ ਸ਼ਿਕਾਰ ਹੋ, ਜਿਹਨੂੰ ਤਿੱਬ ਵਿੱਚ ਸਿਵਲਸ ਕਹਿੰਦੇ ਨੇ। ਮੇਰੇ ਭਾਈ, ਇਹ ਬਿਮਾਰੀ ਦਿਲ, ਜਿਗਰ, ਮੇਦਾ, ਗੁਰਦੇ, ਪੱਠੇ ਤੇ ਅਸਾਬ, ਯਾਨੀ ਪੂਰੇ ਨਿਜ਼ਾਮ ਨੂੰ ਬਰਬਾਦ ਕਰ ਦਿੰਦੀ ਹੈ। ਇਸ ਲਈ ਤੁਸੀਂ ਇੱਕ ਮਿੰਟ ਵੀ ਜ਼ਾਇਆ ਨਾ ਕਰੋ ਅਤੇ ਫੌਰਨ ਦਵਾਖਾਨੇ 'ਤੇ ਆ ਜਾਓ। ਮੈਂ ਤੁਹਾਡੀ ਹਾਲਤ ਨੂੰ ਆਪ ਵੇਖਾਂਗਾ ਅਤੇ ਬਿਮਾਰੀ ਦੇ ਮੁਤਾਬਕ ਹੀ ਤੁਹਾਨੂੰ ਕੋਈ ਦਵਾਈ ਲਿਖਾਂਗਾ। ਗੋਹਰ ਭਾਈ, ਇਹ ਗੱਲ ਵੀ ਯਾਦ ਰੱਖੋ ਕਿ ਇਹ ਬਿਮਾਰੀ ਮਰੀਜ਼ਾਂ ਤੋਂ ਸਿਹਤਮੰਦ ਬੰਦਿਆਂ ਨੂੰ ਵੀ ਲੱਗ ਸਕਦੀ ਹੈ। ਇਸ ਲਈ ਆਪਣੇ ਕੱਪੜੇ, ਤੌਲੀਆ, ਸਾਬਣ ਅਤੇ ਦੂਜੀਆਂ ਚੀਜ਼ਾਂ ਵੱਖਰੀਆਂ ਰੱਖੋ ਅਤੇ ਫੌਰਨ ਦਵਾਖਾਨੇ 'ਤੇ ਆ ਜਾਓ ਅਤੇ ਇਲਾਜ ਕਰਾਓ। ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਸੀਂ ਬਿਲਕੁਲ ਠੀਕ ਹੋ ਜਾਵੋਗੇ
2: ਇਨਸ਼ਾਅੱਲਾ ਤਾਲਾ। ਜੀ ਗੌਹਰ ਭਾਈ, ਤੁਹਾਡੀ ਬਿਮਾਰੀ ਤਾਂ ਬਹੁਤ ਹੀ ਖਤਰਨਾਕ ਹੈ, ਇਸ ਲਈ ਸੁਲੇਮਾਨ ਸਾਹਿਬ ਦੇ ਮਸ਼ਵਰੇ 'ਤੇ ਫੌਰਨ ਅਮਲ ਕਰਨਾ ਤਾਂ ਕਿ ਬਿਮਾਰੀ ਜਿਹੜੀ ਦੂਰ ਹੋ ਜਾਵੇ। ਸੁਲੇਮਾਨ ਸਾਹਿਬ, ਅਗਲੀ ਈਮੇਲ ਹਾਜ਼ਰ ਹੈ ਜਿਹੜੀ ਮਨਸੂਰ ਸ਼ੇਖ ਹੋਰਾਂ ਲਿਖੀ ਹੈ।
3: ਜੀ ਜੀ।
2: ਇਹ ਕਹਿੰਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੇਰੀ ਉਮਰ 20 ਸਾਲ ਹੈ ਤੇ ਮੇਰਾ ਕੱਦ 4'8" ਹੈ।
3: ਅੱਛਾ।
2: ਸਾਰੇ ਮੈਨੂੰ ਬੋਨਾ ਕਹਿੰਦੇ ਨੇ।
3: ਅੱਛਾ।
2: ਮੈਂ ਕੋਰਸ ਵੀ ਇਸਤੇਮਾਲ ਕੀਤਾ ਸੀ ਪਰ ਫਾਇਦਾ ਹੋਣ ਦੀ ਥਾਂ ਮੈਨੂੰ ਖਾਰਿਸ਼ ਤੇ ਪਿੰਸੀਆਂ ਦੀ ਤਕਲੀਫ ਹੋ ਗਈ।
3: ਠੀਕ।
2: ਸੁਲੇਮਾਨ ਸਾਹਿਬ, ਮੈਂ ਸੁਣਿਆ ਹੈ ਕਿ ਦੇਸੀ ਦਵਾਈਆਂ ਨਾਲ ਕੱਦ ਵਿੱਚ ਇਜ਼ਾਫਾ ਹੋ ਜਾਂਦਾ ਹੈ। ਮਿਹਰਬਾਨੀ ਕਰਕੇ ਕੋਈ ਦਵਾਈ ਇਹੋ ਜਿਹੀ ਪਾਰਸਲ ਕਰ ਦਿਓ ਜਿਤਨਾ ਮੇਰਾ ਕੱਦ ਵੱਧ ਹੈ। ਸੁਲੇਮਾਨ ਸਾਹਿਬ, ਜਿਹੜਾ ਕੀ ਮਸ਼ਵਰਾ ਹੋ ਸਕਦਾ ਇਹਨਾਂ ਬਾਰੇ?
3: ਮੈਂ ਇਹਨਾਂ ਨੂੰ ਕਹਾਂਗਾ ਜੀ, ਮਨਸੂਰ ਬੇਟਾ, ਮੈਂ ਪਹਿਲਾਂ ਵੀ ਕਿਸੇ ਪ੍ਰੋਗਰਾਮ ਵਿੱਚ ਇਹ ਦੱਸ ਚੁੱਕਿਆ ਕਿ ਗਜ਼ਾਈ ਕਮੀ ਜਾਂ ਹਾਰਮੋਨਸ ਦੀ ਕਮੀ ਬੇਸ਼ੀ ਨਾਲ ਜਿਸਮ ਦੀ ਨਸ਼ੋਨੁਮਾ ਰੁਕ ਜਾਂਦੀ ਹੈ। ਬੇਟਾ ਜੀ, ਇਹ ਗੱਲ ਵੀ ਠੀਕ ਹੈ ਕਿ ਦੇਸੀ ਦਵਾਈਆਂ ਨਾਲ ਇਹ ਕਮੀ ਦੂਰ ਕੀਤੀ ਜਾ ਸਕਦੀ ਹੈ, ਪਰ ਮਰੀਜ਼ ਨੂੰ ਕੁਝ ਅਰਸੇ ਮਤਵਾਤਰ ਇਲਾਜ ਕਰਾਉਣਾ ਪੈਂਦਾ ਹੈ। ਬੇਟਾ ਜੀ, ਤੁਸੀਂ ਫਿਕਰ ਨਾ ਕਰੋ ਤੇ ਨਾ ਹੀ ਸ਼ਰਮਿੰਦਗੀ ਮਹਿਸੂਸ ਕਰੋ, ਕਿਉਂਕਿ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡੀ ਇਹ ਖਾਮੀ ਇਨਸ਼ਾਅੱਲਾ ਬਿਲਕੁਲ ਦੂਰ ਹੋ ਜਾਵੇਗੀ। ਬੇਟਾ ਜੀ, ਤੁਸੀਂ ਕਿਸੇ ਵੀ ਦਿਨ ਦਵਾਖਾਨੇ 'ਤੇ ਤਸ਼ਰੀਫ ਲਿਆਓ ਤਾਂ ਕਿ ਤੁਹਾਡੀ ਜਿਸਮਾਨੀ ਹਾਲਤ ਨੂੰ ਮੈਂ ਆਪ ਵੇਖ ਸਕਾਂ। ਉਸ ਤੋਂ ਬਾਅਦ ਹੀ ਤੁਹਾਡੇ ਲਈ ਕੋਈ ਦਵਾਈ ਤਜਵੀਜ਼ ਕੀਤੀ ਜਾਵੇਗੀ ਅਤੇ ਇਨਸ਼ਾਅੱਲਾ ਤੁਹਾਡੇ ਕੱਦ ਵਿੱਚ ਇਜ਼ਾਫਾ ਹੋ ਜਾਵੇਗਾ, ਕਿਉਂਕਿ ਕੱਦ ਵਿੱਚ ਇਜ਼ਾਫਾ ਕਰਨ ਵਾਲੀਆਂ ਦਵਾਈਆਂ ਇਨਸ਼ਾਅੱਲਾ ਸਾਡੀ ਟੀਬੀ ਵਿੱਚ ਮੌਜੂਦ ਨੇ।
2: ਬਿਲਕੁਲ ਸਹੀ। ਔਰ ਮਨਸੂਰ ਭਾਈ, ਤੁਸੀਂ ਹੁਣ ਫਿਕਰ ਨਹੀਂ ਕਰਨੀ, ਕਿਉਂਕਿ ਤੁਹਾਡੀ ਪਰੇਸ਼ਾਨੀ ਦਾ ਹੱਲ ਨਿਕਲ ਆਇਆ। ਬਸ ਤੁਸੀਂ ਸੁਲੇਮਾਨ ਸਾਹਿਬ ਨੂੰ ਮਿਲ ਲਓ। ਸੁਲੇਮਾਨ ਸਾਹਿਬ, ਉਹ ਮਿਸਾਲ ਮਸ਼ਹੂਰ ਹੈ ਨਾ ਕਿ ਕੱਦ ਸਰੂ ਦਾ ਬੂਟਾ।
3: ਜੀ ਜੀ
2: ਸੁਲੇਮਾਨ ਸਾਹਿਬ, ਖਜੂਰ ਦਾ ਦਰਖਤ ਸਰੂ ਤੋਂ ਵੀ ਵੱਡਾ ਹੁੰਦਾ, ਫਿਰ ਲੋਕ ਇਹ ਕਿਉਂ ਨਹੀਂ ਕਹਿੰਦੇ ਕਿ ਕੱਦ ਖਜੂਰ ਕਾ ਬੂਟਾ?
3: ਸਮਾ ਜੀ, ਤੁਸੀਂ ਉਹ ਮਿਸਾਲ ਸੁਣੀਏ ਨਾ, ਹਰਨ ਵਰਗੀਆਂ ਅੱਖਾਂ, ਸਮਾ ਜੀ ਤੁਸੀਂ ਮੱਝ ਵਰਗੀਆਂ ਅੱਖਾਂ ਕਿਉਂ ਨਹੀਂ ਕਹਿੰਦੇ? ਹਾਲਾਂਕਿ ਮੱਝ ਦੀਆਂ ਅੱਖਾਂ ਹਰਨ ਤੋਂ ਵੱਡੀਆਂ ਹੁੰਦੀਆਂ ਨੇ, ਇਹ ਠੀਕ ਹੈ ਨਾ?
2: ਹਾਂ ਸੁਲੇਮਾਨ ਸਾਹਿਬ, ਇਹ ਗੱਲ ਤੇ ਵਾਕਈ ਸੋਚਣ ਵਾਲੀ ਹੈ। ਸੁਲੇਮਾਨ ਸਾਹਿਬ, ਇਹ ਮੇਰੀ ਨਹੀਂ ਬਲਕਿ ਮਿਸਾਲ ਬਣਾਉਣ ਵਾਲਿਆਂ ਦੀ ਗਲਤੀ ਹੈ। ਸੁਲੇਮਾਨ ਸਾਹਿਬ, ਅਗਲੀ SMS ਪੜ੍ਹਨੀ ਆ। ਮੱਝ ਤੇ ਹਿਰਨ ਦੇ ਚੱਕਰ ਵਿੱਚ ਅਗਰ ਪੈ ਗਏ ਨਾ ਤੇ ਈਮੇਲਸ ਰਹਿ ਜਾਣੀਆਂ ਨੇ।
3: ਬਿਲਕੁਲ।
2: ਇਸ ਵਾਸਤੇ ਸੁਲੇਮਾਨ ਸਾਹਿਬ, ਇੱਕ ਈਮੇਲ ਹਨੀਫ ਸ਼ਾਹੀ ਦੌਰਾਨ ਲਿਖੀ ਹੈ।
3: ਜੀ,
2: ਕਹਿੰਦੇ ਨੇ, ਸੁਲੇਮਾਨ ਸਾਹਿਬ ਮੈਂ ਸੁਣਿਆ ਹੈ ਕਿ ਗੁੜਮਾਰ ਬੂਟੀ ਸ਼ੂਗਰ ਵਾਸਤੇ ਬਹੁਤ ਚੰਗੀ ਹੈ।
3: ਜੀ ਜੀ।
2: ਪਰ ਮੈਂ ਇਸਤੇਮਾਲ ਕੀਤੀ ਸੀ, ਮੈਨੂੰ ਤੇ ਬਿਲਕੁਲ ਫਾਇਦਾ ਨਹੀਂ ਹੋਇਆ। ਸੁਲੇਮਾਨ ਸਾਹਿਬ, ਜੇ ਤੁਹਾਡੇ ਕੋਲ ਸ਼ੂਗਰ ਵਾਸਤੇ ਕੋਈ ਕਾਮਯਾਬੀ ਜਿਹੜੀ ਦਵਾਈ ਹੈ ਤੇ ਮੈਨੂੰ ਪਾਰਸਲ ਕਰ ਦਿਓ, ਮਿਹਰਬਾਨੀ ਹੋਵੇਗੀ।
3: ਹਨੀਫ ਭਾਈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਗੁੜਮਾਰ ਬੂਟੀ ਸ਼ੂਗਰ ਲਈ ਬਹੁਤ ਹੀ ਮੁਫੀਦ ਹੈ, ਪਰ ਇਹਦੇ ਨਾਲ ਹੋਰ ਜਿਹੜੀ ਬੂਟੀਆਂ ਵੀ ਸ਼ਾਮਲ ਕੀਤੀਆਂ ਜਾਂਦੀਆਂ ਨੇ।
2: ਹਾਂਜੀ।
3: ਤੇ ਫਿਰ ਜਾ ਕੇ ਇੱਕ ਮੁਕੰਮਲ ਦਵਾਈ ਬਣਦੀ ਹੈ ਜਿਹੜੀ ਸ਼ੂਗਰ ਨੂੰ ਮੁਕੰਮਲ ਆਰਾਮ ਦਿੰਦੀ ਹੈ। ਮੇਰੇ ਭਾਈ, ਜਦੋਂ ਤੀਕਰ ਮੁਕੰਮਲ ਨੁਸਖਾ ਤਿਆਰ ਨਾ ਹੋਵੇ ਉਹਦਾ ਫਾਇਦਾ ਨਹੀਂ ਹੁੰਦਾ। ਬਹਰਹਾਲ ਭਾਈ ਜੀ, ਗੁੜਮਾਰ ਬੂਟੀ ਨਾਲ ਹੀ ਤਿਆਰ ਹੋਣ ਵਾਲੀ ਇੱਕ ਦਵਾਈ ਮੈਂ ਤੁਹਾਨੂੰ ਪਾਰਸਲ ਕਰਵਾ ਰਿਹਾ ਵਾਂ, ਤੁਸੀਂ ਇਹਨੂੰ ਇਸਤੇਮਾਲ ਕਰਨਾ ਤੇ ਫਿਰ ਦੱਸਣਾ ਕਿ ਸ਼ੂਗਰ ਤੋਂ ਆਰਾਮ ਹੋਇਆ ਕਿ ਨਹੀਂ। ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਨੂੰ ਬਹੁਤ ਹੀ ਫਾਇਦਾ ਹੋਵੇਗਾ ਤੇ ਤੁਹਾਡੀ ਸ਼ੂਗਰ ਬਿਲਕੁਲ ਨਾਰਮਲ ਹੋ ਜਾਵੇਗੀ
2: ਇਨਸ਼ਾਅੱਲਾ ਤਾਲਾ। ਜੀ ਹਨੀਫ ਸਾਹਿਬ, ਹੁਣ ਤੁਸੀਂ ਆਪਣੀ ਜਿਹੜੀ ਮਰਜ਼ੀ ਨਾਲ ਗੁੜਮਾਰ ਜਾਂ ਪਿੱਤਮਾਰ ਕੋਈ ਵੀ ਬੂਟੀ ਇਸਤੇਮਾਲ ਨਹੀਂ ਕਰਨੀ, ਬਲਕਿ ਉਹ ਦਵਾਈ ਲੈਣੀ ਹੈ ਜਿਹੜੀ ਸੁਲੇਮਾਨ ਸਾਹਿਬ ਕਰਨਗੇ ਤੇ ਇਨਸ਼ਾਅੱਲਾ ਤਾਲਾ ਉਹਦੇ ਨਾਲ ਹੀ ਆਰਾਮ ਹੋਵੇਗਾ। ਮੋਹਤਰਮ ਭੈਣ ਭਰਾਓ ਤੇ ਬਜ਼ੁਰਗੋ, ਜੇ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਵੀ ਰਿਸ਼ਤੇਦਾਰ ਕਿਸੇ ਵੀ ਬਿਮਾਰੀ ਵਿੱਚ ਮੁਬਤਲਾ ਹੈ ਤੇ ਦੇਰ ਨਾ ਕਰੋ, ਮੁਕੰਮਲ ਇਲਾਜ ਤੇ ਈਮੇਲਸ ਤੇ SMS ਦੀ ਰੋਸ਼ਨੀ ਵਿੱਚ ਮਸ਼ਵਰਾ ਲੈਣ ਵਾਸਤੇ ਬਰੇਸਗੀਰ ਪਾਕ ਹਿੰਦ ਦੇ ਮਸ਼ਹੂਰ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਫੌਰੀ ਰਾਬਤਾ ਕਰੋ ਤੇ ਨੋਟ ਫਰਮਾਓ ਸਾਡਾ ਪਤਾ।
4: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-27160, ਯਾਨੀ 042-377-27160, ਮੋਬਾਈਲ ਨੰਬਰ ਏ 03004142608, ਯਾਨੀ 03004142608, ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com।
2: ਜੀ ਭੈਣ ਭਰਾ, ਮੈਂ ਤੁਹਾਡੇ ਈਮੇਲ ਤੇ SMS ਲੈ ਕੇ ਫਿਰ ਆ ਗਈ ਹਾਂ। ਸੁਲੇਮਾਨ ਸਾਹਿਬ, ਤੁਸੀਂ ਤੇ ਅੱਧੀ ਛੁੱਟੀ ਵਿੱਚ ਥੋੜਾ ਸਕੂਨ ਕਰ ਲਿਆ, ਮੈਂ ਤੇ ਬੋਲੀ ਜਾ ਰਹੀ ਸਾਂ, ਵੇਖਿਆ ਮੇਰੀ ਹਿੰਮਤ।
3: ਜੀ ਸਹਿਮਾ ਜੀ, ਇਹ ਵੀ ਤੇ ਫਰਕ ਹੈ ਮੇਰੇ ਤੇ ਤੁਹਾਡੇ ਵਿੱਚ, ਤੁਸੀਂ ਤਾਂ ਮਾਸ਼ਾਅੱਲਾ ਨਾਨ ਸਟਾਪ ਹੋ।
2: ਸੁਲੇਮਾਨ ਸਾਹਿਬ ਸ਼ੁਕਰੀਆ, ਸੁਲੇਮਾਨ ਸਾਹਿਬ ਸ਼ੁਕਰ ਕਰੋ ਕਿ ਮੈਂ ਨਾਨ ਸਟਾਪ ਹਾਂ, ਨਹੀਂ ਤਾਂ ਈਮੇਲ ਸਹਿ ਜਾਣੀਆਂ ਸਨ। ਸੁਲੇਮਾਨ ਸਾਹਿਬ, ਈਮੇਲ ਮੁਖਤਾਰ ਅਹਿਮਦ ਸਾਹਿਬ ਨੇ ਲਿਖੀ ਹੈ।
3: ਜੀ
2: ਸੁਲੇਮਾਨ ਸਾਹਿਬ, ਇਹਨਾਂ ਨੂੰ ਗੈਂਠੀਆਂ ਦੀ ਤਕਲੀਫ ਹੈ, ਕਹਿੰਦੇ ਨੇ ਕਿ ਬਹੁਤ ਇਲਾਜ ਕਰਵਾਇਆ ਪਰ ਵਕਤੀ ਆਰਾਮ ਹੁੰਦਾ। ਇਹ ਪੁੱਛਦੇ ਨੇ ਕਿ ਇਸ ਬਿਮਾਰੀ ਦਾ ਕੋਈ ਪੱਕਾ ਇਲਾਜ ਹੈ ਵੀ ਇਹ ਕਿ ਨਹੀਂ। ਸੁਲੇਮਾਨ ਸਾਹਿਬ, ਇਹਨਾਂ ਨੇ ਦਵਾਈ ਵੀ ਮੰਗਵਾਈ ਹੈ, ਮਸ਼ਵਰਾ ਦਿਓ।
3: ਮੁਖਤਾਰ ਭਾਈ, ਗੈਂਠੀਆਂ ਨੂੰ ਪੇਚੀਦਾ ਬਿਮਾਰੀਆਂ ਵਿੱਚ ਸ਼ੁਮਾਰ ਕੀਤਾ ਜਾਂਦਾ ਹੈ ਤੇ ਲਾਜ਼ਮੀ ਗੱਲ ਇਹ ਵੇ ਕਿ ਜਿਹੜੀ ਬਿਮਾਰੀ ਪੇਚੀਦਾ ਹੋਵੇਗੀ ਉਹਨੂੰ ਠੀਕ ਹੋਣ ਵਿੱਚ ਵੀ ਵਕਤ ਲੱਗੇਗਾ।
2: ਬਿਲਕੁਲ।
3: ਐਸੇ ਜੇ ਤੁਸੀਂ ਚਾਹੋ ਕਿ ਹਫ਼ਤੇ ਦੋ ਹਫ਼ਤਿਆਂ ਵਿੱਚ ਬਿਮਾਰੀ ਬਿਲਕੁਲ ਠੀਕ ਹੋ ਜਾਵੇ ਤੇ ਇਹ ਗੱਲ ਗਲਤ ਹੈ। ਮੇਰੇ ਭਾਈ, ਇਹ ਬਹੁਤ ਹੀ ਜ਼ਿੱਦੀ ਬਿਮਾਰੀ ਹੈ ਜਿਹਦਾ ਇਲਾਜ ਲੰਬਾ ਹੁੰਦਾ ਹੈ, ਲਿਹਾਜ਼ਾ ਤੁਸੀਂ ਇਸ ਚੱਕਰ ਵਿੱਚ ਨਾ ਪਵੋ ਕਿ ਬਿਮਾਰੀ ਕਿੰਨੇ ਦਿਨਾਂ ਵਿੱਚ ਠੀਕ ਹੋਵੇਗੀ। ਬਸ ਇਲਾਜ ਜਾਰੀ ਰੱਖੋ ਭਾਈ ਜੀ, ਮੈਂ ਤੁਹਾਨੂੰ ਦਵਾਈ ਪਾਰਸਲ ਕਰਵਾ ਦਿਆਂਗਾ, ਇਹਨੂੰ ਇਸਤੇਮਾਲ ਕਰਕੇ ਮੈਨੂੰ ਫਿਰ ਦੱਸਣਾ ਤਾਂ ਕਿ ਅਗਲੀ ਦਵਾਈ ਵਿੱਚ ਤਬਦੀਲੀ ਹੋ ਸਕੇ। ਮੇਰੇ ਭਾਈ, ਤੁਸੀਂ ਖੁਦਾ 'ਤੇ ਭਰੋਸਾ ਰੱਖੋ, ਇਨਸ਼ਾਅੱਲਾ ਬਹੁਤ ਹੀ ਫਾਇਦਾ ਹੋਵੇਗਾ ਕਿਉਂਕਿ ਇਸ ਬਿਮਾਰੀ ਦਾ ਇਲਾਜ ਸਾਡੀ ਦੇਸੀ ਜੜੀ ਬੂਟੀਆਂ ਵਿੱਚ ਮੌਜੂਦ ਹੈ
2: ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ, ਇਹ ਬਿਮਾਰੀਆਂ ਵੀ ਜ਼ਿੱਦੀ ਹੁੰਦੀਆਂ ਨੇ, ਮੈਂ ਤਾਂ ਸਮਝੀ ਸਾਂ ਕਿ ਬੱਚੇ ਹੀ ਜ਼ਿੱਦੀ ਹੁੰਦੇ ਨੇ ਜਿਹੜੇ ਗੋਲੀ ਟੋਫੀ ਦੀ ਜ਼ਿੱਦ ਕਰਦੇ ਨੇ।
3: ਸਮਾ ਜੀ, ਬਾਅਦ ਬਿਮਾਰੀਆਂ ਵਾਕਈ ਸਿੱਧੀ ਹੁੰਦੀਆਂ ਨੇ, ਜਿਵੇਂ ਬੱਚੇ ਨੂੰ ਜ਼ਿੱਦ ਚੜ ਜਾਵੇ ਤੇ ਉਹ ਗੋਲੀ ਤੇ ਟਾਫੀ ਨਾਲ ਵੀ ਠੀਕ ਨਹੀਂ ਹੁੰਦਾ, ਇਸੇ ਤਰ੍ਹਾਂ ਜ਼ਿੱਦੀ ਬਿਮਾਰੀਆਂ ਵੀ ਹਲਕੀ ਫੁਲਕੀ ਦਵਾਈਆਂ ਨਾਲ ਠੀਕ ਨਹੀਂ ਹੁੰਦੀਆਂ ਤੇ ਫਿਰ ਉਹਨਾਂ ਦਾ ਇਲਾਜ ਕਿਸੇ ਸਪੈਸ਼ਲ ਚੀਜ਼ ਨਾਲ ਹੀ ਕਰਨਾ ਪੈਂਦਾ ਹੈ।
2: ਅੱਛਾ ਅੱਛਾ, ਤੇ ਇਹ ਗੱਲ ਹੈ, ਯਾਨੀ ਉਹੀ ਗੱਲ ਕਿ ਡੰਡਾ ਪੀਰ ਵਿਗਣਿਆ ਤਿਗਣਿਆ ਦਾ। ਸੁਲੇਮਾਨ ਸਾਹਿਬ ਇੱਕ ਈਮੇਲ ਨਾਸਿਰ ਮਹਿਮੂਦ ਸਾਹਿਬ ਨੇ ਲਿਖੀ ਹੈ
3: ਜੀ।
2: ਇਹ ਕਹਿੰਦੇ ਨੇ ਕਿ ਮੇਰਾ ਮੈਦਾ ਖਰਾਬ ਹੈ, ਕਬਜ਼ ਰਹਿੰਦੀ ਹੈ, ਖਾਣਾ ਹਜ਼ਮ ਨਹੀਂ ਹੁੰਦਾ, ਭੁੱਖ ਬਹੁਤ ਘੱਟ ਹੈ, ਖਾਣੇ ਤੋਂ ਬਾਅਦ ਖੱਟੀਆਂ ਡਿਕਾਰਾਂ ਤੇ ਗੈਸ ਹੋ ਜਾਂਦੀ ਹੈ, ਹਰ ਵੇਲੇ ਸੁਸਤੀ ਤੇ ਥੱਕਣ ਰਹਿੰਦੀ ਹੈ, ਥੋੜਾ ਜਿਹਾ ਕੰਮ ਕਰਾਂ ਤੇ ਸਾਹ ਫੁੱਲਦੀ ਹੈ, ਦੱਸ ਨਹੀਂ ਸਕਦਾ ਕਿ ਪੇਟ ਵਿੱਚ ਸੱਜੇ ਪਾਸੇ ਦਰਦ ਹੁੰਦਾ, ਮਸ਼ਵਰਾ ਦਿਓ।
3: ਨਾਸਰ ਭਾਈ, ਤੁਸੀਂ ਜਿਹੜੀਆਂ ਅਲਾਮਤਾਂ ਲਿਖੀਆਂ ਨੇ ਉਹਦੇ ਮੁਤਾਬਿਕ ਤੁਹਾਡਾ ਮੈਦਾ ਹੀ ਖਰਾਬ ਨਹੀਂ ਬਲਕਿ ਤੁਹਾਡਾ ਜਿਗਰ ਵੀ ਠੀਕ ਕੰਮ ਨਹੀਂ ਕਰ ਰਿਹਾ, ਬਲਕਿ ਜਿਗਰ ਵੱਧ ਗਿਆ ਹੈ। ਮੇਰੇ ਭਾਈ, ਤੁਸੀਂ ਚਕਰਾਈ ਅਤੇ ਬਾਜ਼ਾਰੀ ਚੀਜ਼ਾਂ ਬਿਲਕੁਲ ਛੱਡ ਦਿਓ ਅਤੇ ਸੁਬਹ ਸ਼ਾਮ ਪੈਦਲ ਜ਼ਰੂਰ ਤੁਰਿਆ ਕਰੋ। ਮੈਂ ਤੁਹਾਨੂੰ ਦਵਾਈ ਬੀ ਪੀ ਕਰਵਾ ਦਿਆਂਗਾ, ਤੁਸੀਂ ਦਵਾਈ ਵਿੱਚ ਨਾਗਾ ਨਹੀਂ ਕਰਨਾ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਇਹ ਤਕਲੀਫ ਇਨਸ਼ਾਲਾ 2-3 ਹਫ਼ਤਿਆਂ ਦੇ ਇਲਾਜ ਤੋਂ ਬਾਅਦ ਇਨਸ਼ਾਲਾ ਬਿਲਕੁਲ ਠੀਕ ਹੋ ਜਾਵੇਗੀ
2: ਇਨਸ਼ਾਲਾ ਤਾਲਾ। ਜੀ ਨਾਸਰ ਭਾਈ, ਤੁਹਾਡੀ ਬਿਮਾਰੀ ਦੀ ਪੂਰੀ ਤਸ਼ਖੀਸ ਹੋ ਗਈ ਹੈ, ਹੁਣ ਇਲਾਜ ਵੱਲ ਤਵੱਜੋ ਰੱਖੋ, ਰੱਬ ਖੈਰ ਕਰੇਗਾ। ਸੁਲੇਮਾਨ ਸਾਹਿਬ, ਬਾਜ਼ ਬੰਦਿਆਂ ਦੇ ਦਿਮਾਗ ਤੇ ਬਹੁਤ ਹੀ ਤੇਜ਼ ਹੁੰਦੇ ਨੇ।
3: ਸਹਿਮਾ ਜੀ, ਜਿਹੜੀ ਤੇਜ਼ੀ ਦੀ ਗੱਲ ਤੁਸੀਂ ਕਰ ਰਹੇ ਹੋ ਨਾ, ਉਹ ਦਿਮਾਗ ਦੀ ਤੇਜ਼ੀ ਨਹੀਂ ਹੁੰਦੀ ਬਲਕਿ ਉਹ ਸ਼ੈਤਾਨੀ ਦਿਮਾਗ ਦੀ ਤੇਜ਼ੀ ਹੁੰਦੀ ਹੈ ਜਿਹੜੀ ਰੂਹ ਦੀ ਸਿਹਤ ਨੂੰ ਨੁਕਸਾਨ ਦਿੰਦੀ ਹੈ।
2: ਜੀ ਬਿਲਕੁਲ ਠੀਕ ਆਖਿਆ ਤੁਸੀਂ, ਇਹੋ ਜਿਹੀ ਤੇਜ਼ੀ ਤੋਂ ਰੱਬ ਹੀ ਬਚਾਏ। ਸੁਲੇਮਾਨ ਸਾਹਿਬ, ਅਗਲੀ ਈਮੇਲ ਭਰਾ ਨਸਰੁੱਲਾ ਕੁਰੈਸ਼ੀ ਹੋਰਾਂ ਦੀ ਹੈ।
3: ਜੀ ਜੀ।
2: ਸੁਲੇਮਾਨ ਸਾਹਿਬ, ਇਹਨਾਂ ਨੂੰ ਪਾਇਲ ਦੀ ਤਕਲੀਫ ਹੈ।
3: ਇਹ
2: ਕਹਿੰਦੇ ਨੇ ਕਿ ਮੋਕਿਆਂ ਦਾ ਆਪਰੇਸ਼ਨ ਵੀ ਕਰਵਾਇਆ ਸੀ ਪਰ ਫਿਰ ਵੀ ਮੌਕੇ ਬਣ ਗਏ ਨੇ। ਸੁਲੇਮਾਨ ਸਾਹਿਬ, ਜੇ ਤੁਹਾਡੀ ਹਿਕਮਤ ਵਿੱਚ ਇਹਦਾ ਕੋਈ ਇਲਾਜ ਹੈ ਤੇ ਦਵਾਈ ਪਾਰਸਲ ਕਰ ਦਿਓ।
3: ਨਸਰੁੱਲਾ ਭਾਈ, ਤੁਸੀਂ ਤੇ ਜਾਣਦੇ ਹੀ ਹੋ ਕਿ ਇਹ ਬਿਮਾਰੀ ਕਿੰਨੀ ਭੈੜੀ ਹੁੰਦੀ ਹੈ ਜਿਹੜੀ ਆਪਰੇਸ਼ਨ ਤੋਂ ਬਾਅਦ ਵੀ ਠੀਕ ਨਹੀਂ ਹੁੰਦੀ, ਪਰ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਸਾਡੇ ਕੋਲ ਇਹੋ ਜਿਹੀਆਂ ਜੜੀ ਬੂਟੀਆਂ ਮੌਜੂਦ ਨੇ ਜਿਹੜੀਆਂ ਇਸ ਬਿਮਾਰੀ ਨੂੰ ਬਿਲਕੁਲ ਜੜ ਤੋਂ ਖਤਮ ਕਰ ਦਿੰਦੀਆਂ ਨੇ ਤੇ ਬਗੈਰ ਕਿਸੇ ਆਪਰੇਸ਼ਨ ਦੇ ਮੌਕੇ ਬਿਲਕੁਲ ਠੀਕ ਹੋ ਜਾਂਦੇ ਨੇ। ਮੇਰੇ ਭਾਈ, ਤੁਸੀਂ ਮਿਰਚਾਂ ਤੇ ਬਾਜ਼ਾਰੀ ਖਾਣੇ ਬਿਲਕੁਲ ਛੱਡ ਦਿਓ, ਮੈਂ ਤੁਹਾਨੂੰ ਇੱਕ ਬਹੁਤ ਹੀ ਜ਼ਬਰਦਸਤ ਦਵਾਈ ਪਾਰਸਲ ਕਰਵਾਵਾਂਗਾ, ਤੁਸੀਂ ਉਹਨੂੰ ਇਸਤੇਮਾਲ ਕਰਨਾ ਤੇ ਫਿਰ ਦੱਸਣਾ ਕਿ ਤੁਹਾਡੀ ਬਿਮਾਰੀ ਠੀਕ ਹੋਈ ਹੈ ਕਿ ਨਹੀਂ। ਸੋਹਣੇ ਰੱਬ ਦੀ ਮਿਹਰਬਾਨੀ ਨਾਲ ਬਾਬਾ ਸ੍ਰੀ ਮੌਕੇ ਖੁਸ਼ ਹੋ ਕੇ ਚੜ ਜਾਣਗੇ ਤੇ ਬਿਲਕੁਲ ਆਰਾਮ ਆ ਜਾਏਗਾ
2: ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ, ਹਾਜ਼ਰ ਹੈ ਅਗਲੀ ਈਮੇਲ ਜਿਹੜੀ ਜ਼ਿੱਦੀ ਬਿਮਾਰੀਆਂ ਨਾਲ ਭਰੀ ਹੋਈ ਹੈ ਤੇ ਤੁਹਾਨੂੰ ਇਹਦਾ ਇਲਾਜ ਵੀ ਸਪੈਸ਼ਲੀ ਕਰਨਾ ਪਵੇਗਾ। ਸੁਲੇਮਾਨ ਸਾਹਿਬ, ਈਮੇਲ ਨਵੀਦ ਬਾਟ ਸਾਹਿਬ ਨੇ ਲਿਖੀ ਹੈ। ਇਹ ਕਹਿੰਦੇ ਨੇ ਕਿ ਲੱਤਾਂ, ਕਮਰ ਤੇ ਸਾਰੇ ਜਿਸਮ ਵਿੱਚ ਦਰਦ ਹੁੰਦਾ ਹੈ, ਚਿਹਰੇ ਦੀਆਂ ਹੱਡੀਆਂ ਨਿਕਲ ਆਈਆਂ ਨੇ, ਨਜ਼ਰ ਡਿੱਗਦੀ ਜਾ ਰਹੀ ਹੈ, ਸਿਰ ਵਿੱਚ ਹਲਕਾ ਹਲਕਾ ਦਰਦ ਰਹਿੰਦਾ ਹੈ, ਰਾਤ ਨੂੰ ਨੀਂਦ ਨਹੀਂ ਆਉਂਦੀ ਤੇ ਹਰ ਵੇਲੇ ਸੁਸਤੀ ਜਿਹੀ ਰਹਿੰਦੀ ਹੈ, ਜਿਸਮ ਇੰਨਾ ਕਮਜ਼ੋਰ ਹੋ ਗਿਆ ਹੈ ਕਿ ਸਾਬੀ ਤਾਕਤ ਮਹਿਸੂਸ ਹੀ ਨਹੀਂ ਹੁੰਦੀ, ਭੁੱਖ ਜ਼ਰਾ ਨਹੀਂ ਲੱਗਦੀ, ਹੱਥ ਪੈਰ ਸੜਦੇ ਨੇ ਤੇ ਹਰ ਵੇਲੇ ਪਿਆਸ ਲੱਗਦੀ ਹੈ, ਬਹੁਤ ਪਰੇਸ਼ਾਨ ਆ, ਕੁਝ ਸਮਝ ਨਹੀਂ ਆਉਂਦਾ ਕਿ ਮੇਰਾ ਕੀ ਬਣੇਗਾ, ਮੈਂ ਤੇ ਇਲਾਜ ਕਰਾ ਕੇ ਥੱਕ ਗਿਆ ਵਾਂ, ਮਿਹਰਬਾਨੀ ਕਰਕੇ ਦਵਾਈ ਪਾਰਸਲ ਕਰ ਦਿਓ।
3: ਸਹਿਮਾ ਜੀ, ਮੇਰੇ ਕੋਲ ਤੇ ਇਹੋ ਜਿਹੀ ਜ਼ਿੱਦੀ ਬਿਮਾਰੀਆਂ ਦੇ ਮਰੀਜ਼ ਆਉਂਦੇ ਰਹਿੰਦੇ ਨੇ,
2: ਬਿਲਕੁਲ,
3: ਪਰ ਮੈਂ ਰੱਬ ਦਾ ਸ਼ੁਕਰ ਅਦਾ ਕਰਨਾ ਵਾਂ ਕਿ ਸੋਹਣਾ ਰੱਬ ਮੇਰੇ ਇਲਾਜ ਨਾਲ ਮਰੀਜ਼ਾਂ ਨੂੰ ਸਿਹਤ ਅਤਾ ਕਰਦਾ ਹੈ।
2: ਬੇਸ਼ੱਕ
3: ਨਵੀਦ ਭਾਈ, ਮੈਂ ਤੁਹਾਡੀ ਹਾਲਤ ਤੇ ਤੁਹਾਡੀ ਬਿਮਾਰੀ ਨੂੰ ਪੂਰੀ ਤਰ੍ਹਾਂ ਸਮਝ ਗਿਆ ਵਾਂ, ਪਰ ਮਸਲਾ ਇਹ ਵੇ ਕਿ ਤੁਹਾਨੂੰ ਇਲਾਜ ਤੋਂ ਬਾਅਦ ਵੀ ਆਰਾਮ ਕਿਉਂ ਨਹੀਂ ਹੋਇਆ। ਮੇਰਾ ਖਿਆਲ ਹੈ ਕਿ ਤੁਹਾਡੀ ਬਿਮਾਰੀ ਦੀ ਹਾਲੇ ਪੂਰੀ ਤਰ੍ਹਾਂ ਤਸ਼ਖੀਸ ਹੀ ਨਹੀਂ ਹੋਈ, ਯਾਨੀ ਤੁਸੀਂ ਤਜਰਬਾਤੀ ਦਵਾਈਆਂ ਹੀ ਖਾਂਦੇ ਰਹੇ ਹੋ। ਬਹਰਹਾਲ ਮੇਰੇ ਭਾਈ, ਤੁਸੀਂ ਕਿਸੇ ਦਿਨ ਦਵਾਖਾਨੇ ਤੇ ਤਸ਼ਰੀਫ ਲਿਆਓ, ਮੈਂ ਚੈੱਕਅਪ ਕਰਨ ਤੋਂ ਬਾਅਦ ਹੀ ਕੋਈ ਚੰਗੀ ਜਿਹੀ ਦਵਾਈ ਤਜਵੀਜ਼ ਕਰਾਂਗਾ ਤੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਅਸਾਬੀ ਕਮਜ਼ੋਰੀ ਵੀ ਦੂਰ ਹੋ ਜਾਵੇਗੀ ਤੇ ਦੂਜੀਆਂ ਬਿਮਾਰੀਆਂ ਤੋਂ ਵੀ ਮੁਕੰਮਲ ਆਰਾਮ ਆ ਜਾਏਗਾ, ਕਿਉਂਕਿ ਇਹਨਾਂ ਤਮਾਮ ਬਿਮਾਰੀਆਂ ਦਾ ਕਾਮਯਾਬ ਮੁਕੰਮਲ ਔਰ ਮੁਅੱਸਰ ਇਲਾਜ ਸਾਡੀ ਜੜੀ ਬੂਟੀਆਂ ਵਿੱਚ ਮੌਜੂਦ ਹੈ।
2: ਜੀ ਨਵੀਦ ਭਾਈ, ਹੁਣ ਬਿਮਾਰੀਆਂ ਦੀ ਜ਼ਿੱਦ ਜਿਹੜੀ ਹੈ ਨਾ ਇਨਸ਼ਾਅੱਲਾ ਟੁੱਟ ਜਾਵੇਗੀ, ਬਸ ਤੁਸੀਂ ਸੁਲੇਮਾਨ ਸਾਹਿਬ ਦੇ ਮਸ਼ਵਰੇ ਤੇ ਅਮਲ ਕਰੋ। ਸੁਲੇਮਾਨ ਸਾਹਿਬ, ਪ੍ਰੋਗਰਾਮ ਖਤਮ ਹੋਣ ਦਾ ਇਸ਼ਾਰਾ ਮਿਲ ਗਿਆ, ਮੈਂ ਤੁਹਾਡੀ ਸ਼ੁਕਰ ਗੁਜ਼ਾਰ ਹਾਂ ਕਿ ਤੁਸੀਂ ਪ੍ਰੋਗਰਾਮ ਵਿੱਚ ਤਸ਼ਰੀਫ ਲਿਆਏ ਤੇ ਭੈਣ ਭਰਾਵਾਂ ਨੂੰ ਆਪਣੀ ਰਾਏ ਦੱਸੀ, ਤੁਹਾਡੀ ਬੜੀ ਬੜੀ ਮਿਹਰਬਾਨੀ।
3: ਸਹਿਮਾ ਜੀ, ਤੁਹਾਡਾ ਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਦੀ ਵਜ੍ਹਾ ਨਾਲ ਇਹ ਪ੍ਰੋਗਰਾਮ ਭੈਣ ਭਰਾਵਾਂ ਤੱਕ ਪਹੁੰਚਦਾ ਹੈ।
2: ਜੀ ਸ਼ੁਕਰੀਆ। ਸੋਹਣੇ ਭੈਣ ਭਰਾਓ, ਬਿਮਾਰੀਆਂ ਦੇ ਇਲਾਜ ਬਾਰੇ ਪ੍ਰੋਗਰਾਮ ਪੇਸ਼ ਕੀਤਾ ਗਿਆ ਹਰਬਲ ਐਕਸਪਰਟ ਪ੍ਰੋਫੈਸਰ ਸੁਲੇਮਾਨ ਦੇ ਤਿੱਬੀ ਮਸ਼ਵਰੇ। ਇਸ ਪ੍ਰੋਗਰਾਮ ਵਿੱਚ ਦਵਾਖਾਨਾ ਸੁਲੇਮਾਨ ਦੇ ਚੀਫ ਐਗਜ਼ੈਕਟਿਵ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਤੁਹਾਡੀ ਈਮੇਲਸ ਤੇ SMS ਦੇ ਜਵਾਬ ਦਿੰਦੇ ਨੇ। ਅਗਰ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਕਿਸੇ ਵੀ ਬਿਮਾਰੀ 'ਚ ਪਰੇਸ਼ਾਨ ਨੇ ਜਾਂ ਡਾਕਟਰਾਂ ਤੇ ਹਕੀਮਾਂ ਕੋਲੋਂ ਇਲਾਜ ਕਰਵਾ ਕੇ ਮਾਯੂਸ ਹੋ ਗਏ ਨੇ ਤੇ ਫੌਰੀ ਕਾਮਯਾਬ ਇਲਾਜ ਵਾਸਤੇ ਜਾਂ
5: ਈਮੇਲਸ ਤੇ SMS
2: ਪਾਉਣ ਵਾਸਤੇ ਸਾਡਾ ਪਤਾ ਨੋਟ ਕਰ ਲਓ।
4: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 04237727160, ਯਾਨੀ 042-3-7-7-2-7-1-6-0। ਮੋਬਾਈਲ ਨੰਬਰ ਹੈ 03004142608, ਯਾਨੀ 03004142608।
2: ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com।
5: ਭੈਣ ਭਰਾ ਹਮੇਸ਼ਾ ਖੁਸ਼ ਰਹੋ ਤੇ ਸਿਹਤਮੰਦ ਰਹੋ। ਇਸ ਦੁਆ ਦੇ ਨਾਲ ਹੀ ਆਪਣੀ ਭੈਣ ਸਾਇਮਾ ਨੂੰ ਦਿਓ ਇਜਾਜ਼ਤ। ਅਗਲੇ ਪ੍ਰੋਗਰਾਮ ਵਿੱਚ ਹਕੀਮ ਸੁਲੇਮਾਨ ਦੇ ਤਿੱਬੀ ਮਸ਼ਵਰੇ ਲੈ ਕੇ ਤੁਹਾਡੀ ਖਿਦਮਤ ਵਿੱਚ ਫੇਰ ਹਾਜ਼ਰ ਹੋਵਾਂਗੇ। ਉਸ ਵੇਲੇ ਤੱਕ ਰੱਬ ਰਾਖਾ।
0: There's music and then there's magic. One above FM 101.